ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ।
0: ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ? ਭਾਈ ਸਾਹਿਬ ਨੇ ਸਿੱਖੀ ਕਮਾਈ, ਗੁਰਬਾਣੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਤੋ ਸੋਨਾ ਨਾਥ, ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰੋ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਨਾਲ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ ਨਹੀਂ। ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ, ਇੱਦਾਂ ਹੀ ਭਰੋਸਾ ਕਰੋ। ਗੁਰੂ ਮੇਰਾ ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ, ਜਿੱਥੇ ਆਪਣਾ ਧਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਜ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਬੰਧੀ ਸਨ। ਤਾਂ ਪਾਓ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ ਇੱਕ ਛੋਟਾ ਜਿਹਾ ਬੱਚਾ ਉਹਦੇ ਵੀ ਦੋਹਰੀ ਦਸਤਾਰ ਸਜਾਈ ਹੋਈ ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਦ ਚ ਬਿਠਾਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ ਗੋਦ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ ਉਹ ਬੱਚਾ ਡੋਲੂਗਾ ਨਹੀਂ ਸਭ ਆਖੋ ਸਤਨਾਮ ਬੱਚੇ ਦਾ ਕੋਈ ਕਸੂਰ ਨਹੀਂ ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ ਸਾਡੇ ਬੱਚੇ ਵਿਗੜ ਗਏ ਸਾਰੇ ਵਿਗੜ ਗਏ ਜੀ ਵਿਗਾੜਨ ਵਾਲੇ ਅਸੀਂ ਹਾਂ ਅਸੀਂ ਧਿਆਨ ਨਹੀਂ ਦਿੱਤਾ ਜੰਮਦੇ ਬੱਚੇ ਨੂੰ ਗੋਦ ਚ ਲੈ ਕੇ ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ ਸਭ ਆਪੋ ਨਾਲੇ ਚੱਕੀ ਪੀੜੀ ਨਾਲੇ ਸੁੱਖ ਨਹੀਂ ਪਾਉਣਾ ਤੇ ਗੋਦ ਚ ਬੱਚਾ ਹੋਣਾ ਉੱਥੇ ਚੱਕੀ ਨਹੀਂ ਰਹੀ ਬੱਚਾ ਗੋਦ ਚ ਹੈ ਮਾਂ ਚਰਖਾ ਕਰਦੀ ਹੈ ਪਾਠ ਕਰ ਰਹੀ ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ ਇਤਿਹਾਸ ਚ ਵੀ ਜ਼ਿਕਰ ਆਉਂਦਾ ਜਦੋਂ ਬੀਬੀ ਲੰਗਰ ਤਿਆਰ ਕਰਦੀ ਹੈ ਨਾ ਉਦੋਂ ਜਪਜੀ ਸਾਹਿਬ ਦਾ ਪਾਠ ਕਰਦੀ ਮੂਲ ਮੰਤਰ ਦਾ ਪਾਠ ਕਰਦੀ ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ ਜਿਹੜਾ ਖਾਊਗਾ ਉਹ ਤੇ ਵੀ ਅਸਰ ਹੋਊਗਾ ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ ਨਾਲੇ ਪ੍ਰਸ਼ਾਦ ਤਿਆਰ ਹੋ ਗਿਆ ਉਹ ਹੀ ਅਸਰ ਹੋਣਾ ਬੱਚਿਆਂ ਨੇ ਜੋ ਮਰਜ਼ੀ ਬਣਾ ਲਓ ਚਾਹੇ ਭਗਤ ਬਣਾ ਲਓ ਦਾਤਾ ਬਣਾ ਲਓ ਐਵੇਂ ਤੇ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ ਕਹਿ ਦਾਤਾ ਕਹਿ ਸੂਰ ਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਜਰ ਨਾ ਹੀ ਬਿਆਮ ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲ ਗਏ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਅੱਜ ਤੋਂ ਸ਼ੁਰੂ ਕਰ ਦਿਓ ਜਿਹੜੇ ਕਰਦੇ ਨੇ ਤਾਂ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ ਬਹੁਤ ਸਖਤ ਡਿਊਟੀਆਂ ਨੇ ਸਮੇਂ ਸਿਰ ਜਾਣਾ ਪੈਂਦਾ ਜਿੰਨਾ ਟਾਈਮ ਮਿਲਿਆ ਜਦੋਂ ਮਿਲੇ ਸਵੇਰ ਵੇਲੇ ਮਿਲਦਾ ਸ਼ਾਮ ਨੂੰ ਮਿਲਦਾ ਜਦੋਂ ਵੀ ਮਿਲੇ ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰੋ ਜਪਜੀ ਸਾਹਿਬ ਦਾ ਪਾਠ ਸੁਣਾ ਅਸਰ ਕੰਨਾਂ ਚ ਪੋ ਉਹ ਗੱਲ ਹਿਰਦੇ ਜਾਊਗੀ ਇੱਕ ਪਾਰਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ ਸਭ ਆਖੋ ਸਤਨਾਮ ਫਿਰ ਭਾਈ ਤਾਰੂ ਸਿੰਘ ਹੀ ਬਣੂਗਾ ਹਿਰਦੇ ਚ ਵਸ ਗਿਆ ਹੁਣ ਇਹ ਬੱਚਾ ਛੋਟਾ ਜਿਹਾ ਘਰ ਚ ਵਾਤਾਵਰਨ ਐਸਾ ਸੀ ਦੋਹਰੀ ਪੱਗ ਬੰਨੀ ਹੋਈ ਛੋਟਾ ਜਿਹਾ ਬੱਚਾ 6-7 ਸਾਲ ਦਾ ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ ਬੜਾ ਖੂਬਸੂਰਤ ਬੱਚਾ ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ ਉਹ ਕਾਕਾ ਤੇਰਾ ਨਾਮ ਕੀ ਆ ਕਹਿੰਦਾ ਜੀ ਜੋਗਾ ਜੋਗਾ ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ ਕਹਿਣ ਲੱਗੇ ਇਹ ਕਿਹਦੇ ਜੋਗਾ ਕਿਹਦੇ ਜੋਗਾ ਤੇ ਪੂਰਬਲਾ ਕਰਮ ਪ੍ਰਗਟਿਆ ਪੂਰਬਲਾ ਕਰਮ ਪ੍ਰਗਟਿਆ ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ ਸਿਆਣਾ ਸੋਚੀ ਭਜਦਾ ਗੱਲ ਲਿਖੀ ਕੀਤੀ 4-5 ਸਾਲ ਦੇ 3-4 ਸਾਲ ਬੱਚੇ ਦੇ ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ ਸਿਆਣਾ ਸੋਚੀ ਭਜਦੀ ਗੱਲ ਕੀਤੀ ਨੇ ਟਿਕਾਣੇ ਦੀ ਗੱਲ ਕਿ ਮਹਾਰਾਜ ਕਹਿਣਗੇ ਕਿਹਦੇ ਯੋਗਾ,
2: ਪਹਿਲੇ ਪੁੱਛਿਆ ਤੇਰਾ ਨਾਂ ਕੀ
0: ਯੋਗਾ, ਤੇ ਸਾਹਿਬ ਕਹਿਣ ਲੱਗੇ ਕਿਹਦੇ ਯੋਗਾ।
2: ਤੇ ਘਰ ਦਾ ਵਾਤਾਵਰਣ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗਲਤ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ, ਸਤਿਗੁਰ ਸਤਿਗੁਰ ਮੇਰਾ ਹੈ, ਮੇਰਾ ਸਤਿਗੁਰ ਗੁਰਪੂਰਾ, ਮੇਰਾ ਗੁਰਪੂਰ, ਮੇਰਾ ਗੁਰੂ, ਗੁਰਪੂਰਾ ਮੇਰਾ ਗੁਰਪੂਰ, ਮੇਰਾ ਗੁਰਪੂਰ ਹੈ। ਜੋ ਸਤਿਗੁਰਾਂ ਪੁੱਛਿਆ ਕਿਹਦੇ ਯੋਗਾ, ਕਹਿਣ ਲੱਗਾ ਜੀ ਗੁਰੂ ਯੋਗ। ਇਹ ਸਤਿਗੁਰਾਂ ਨੇ ਛੋਟੇ ਦੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਆਖੋ ਸਤਨਾਮ। ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਵੀ ਕਾਜ ਤੁਮਾਰੇ ਦੇਹ ਨਿਭਾਹੇ। ਉਹ ਗੁਰੂ ਆਪ ਹੀ ਸਹਿਤਾ ਬਖਸ਼ਦਾ, ਆਪ ਹੀ ਕਾਜ ਹੈ ਸਹਿਤਾ ਬਖਸ਼ਦਾ। ਜੇ ਕਿਸ ਕੰਗਣਾ ਭਾਈ ਸਾਹਿਬ ਬੇਨਤੀ ਕਰਦੇ ਨੇ ਤੂੰ ਸੋ ਨਾਸ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਮੋਸੋ ਅਗਿਆਨੀ ਨਾ ਤੋਸੋ ਭਿਖਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ, ਮੋਸੋ ਨਾ ਪਤਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ ਵਰਗਾ। ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ, ਨਹੀਂ ਵੇਖਦੀ, ਕਹਿਣ ਲੱਗ ਝਾੜ ਫੁੱਟ ਜੀ ਤੇਰਾ ਸੁਭਾਅ ਵੀ ਏਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ, ਮੋਸੋ ਬਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ, ਮੋਰੇ ਹੈ ਔਗਣ ਤੂੰ ਗੁਣ ਸਾਗਰ, ਮੇਰੇ ਔਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ, ਮੇਰੇ ਚ ਔਗਣ ਬਹੁਤ ਨੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰ, ਮੋਰੇ ਹੈ ਔਗਣ ਤੂੰ ਗੁਣ ਸਾਗਰ, ਜਾ ਤਰ ਸਾਤਲ ਓਠ ਤੁਹਾਰੀ। ਔਗੁਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ ਪਰ ਓਠ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖ ਲੈਣਾ। ਸਭ ਆਖੋ ਸਤਨਾਮ
1: ਸ੍ਰੀ
2: ਵਾਹਿਗੁਰੂ। ਹੁਣ ਸ਼ਬਦ ਪੜ੍ਹਿਆ ਕਿਰਪਾ ਕਰੋ ਦੀਨ ਕੇ ਦਾਦੇ, ਮੇਰਾ ਗੁਣ ਔਗੁਣ।
3: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ, broadcasting live Gurbani Kirtan 24 hours a day from around

ਨਾਮ ਤੋਂ ਬਿਨਾਂ ਕਹਿੰਦੇ, ਤੇਰੀ ਯਾਦ ਤੋਂ ਬਿਨਾਂ ਜੀਵਨ ਨਾ ਥੀਏ, ਜੀਵਿਆ ਨਹੀਂ ਜਾਂਦਾ, ਜੀ ਨਹੀਂ ਹੁੰਦਾ, ਮੇਰੇ ਸਤਿਗੁਰੂ ਨਾਮ ਦਿੜੜਾਏ। ਐ ਮੇਰੇ ਗੁਰੂਦੇਵ, ਮੇਰੇ ਸਤਿਗੁਰੂ, ਮੈਨੂੰ ਨਾਮ ਇਤਨਾ ਦ੍ਰਿੜ ਕਰ ਦੇ, ਨਾਮ ਮੇਰੇ ਅੰਦਰ ਇਤਨਾ ਵਸਾ ਦੇ ਕਿ ਨਾਮ ਤੋਂ ਇਲਾਵਾ ਮੇਰੇ ਧਿਆਨ ਚ ਕੁਛ ਹੋਰ ਨਾ ਆਵੇ। ਜੋ ਸੱਜਣ ਕੱਲ ਦੇ ਕੀਰਤਨ ਚ ਨਹੀਂ ਸਨ ਅਤੇ ਜੋ ਸਨ ਵੀ, ਆਓ ਆਪਣੀ ਕੱਲ ਦੀ ਵਿਚਾਰ ਨੂੰ ਬਹੁਤ ਬਰੀਫਲੀ ਅਸੀਂ ਤਾਜ਼ਾ ਕਰ ਲਈਏ। ਨਾਮ ਇੱਕ ਐਸਾ ਇਸ਼ੂ ਹੈ ਜੋ ਕਿ ਸਭ ਹੀ ਚਾਹੁੰਦੇ ਹਨ ਜਪਿਆ ਜਾਏ, ਸਭ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ, ਪਰੰਤੂ ਨਾਮ ਦੇ ਪ੍ਰਤੀ ਪੂਰੀ ਜਾਣਕਾਰੀ, ਪੂਰੀ ਸਮਝ ਨਾ ਹੋਣ ਕਾਰਨ ਅਸੀਂ ਕਈ ਦਫਾ ਇਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਸ ਕਰਕੇ ਇਸ ਵਿਚਾਰ ਨੂੰ ਇਸ ਹਫਤੇ ਦੇ ਵਿੱਚ ਆਪ ਜੀ ਦੀ ਸੇਵਾ ਚ ਗੁਰਬਾਣੀ ਦੇ ਨੁਕਤਾ ਨਿਗਾਹ ਅਨੁਸਾਰ ਰੱਖਣ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਭਰਿਆ ਜੋ ਖਿਆਲ ਬਖਸ਼ਿਆ ਹੈ। ਐਸਾ ਨਾਮ ਨੂੰ ਸਮਝਣਾ ਹੈ, ਨਾਮ ਕੀ ਹੈ। ਜਦੋਂ ਮਹਾਰਾਜ ਜੀ ਨਾਮ ਕਹਿੰਦੇ ਹਨ ਤੇ ਉਹ ਕਿਸ ਵਸਤੂ ਨੂੰ ਨਾਮ ਕਹਿੰਦੇ ਹਨ, ਕਿ ਕਿਸੇ ਅਕਸ਼ਰ ਨੂੰ ਨਾਮ ਕਹਿੰਦੇ ਹਨ ਜਾਂ ਕਿਸੇ ਹੋਰ ਵਸਤੂ ਨੂੰ ਨਾਮ ਕਹਿੰਦੇ ਹਨ, ਨਾਮ ਕਿਵੇਂ ਮਿਲਦਾ ਹੈ, ਨਾਮ ਦੇ ਰਸਤੇ ਚ ਕੀ ਕੀ ਰੁਕਾਵਟਾਂ ਹਨ। ਸੋ ਸਾਰੀਆਂ ਵਿਚਾਰਾਂ ਆਪ ਜੀ ਦੀ ਸੇਵਾ ਚ ਅਰਜ਼ ਕੀਤੀਆਂ ਜਾਣਗੀਆਂ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਜੋ ਸੁਪਰੀਮ ਟੈਕਨੀਕ ਹੈ, ਸੁਪਰੀਮ ਮੈਥਡ ਹੈ, ਜਾਂ ਇਹ ਆਖੋ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅਗਰ ਕੋਈ ਵਸਤੂ ਪ੍ਰਾਪਤ ਕਰਨ ਵਾਲੀ ਹੈ ਤਾਂ ਉਹ ਸਿਰਫ ਨਾਮ ਹੈ। ਅਗਰ ਕੋਈ ਨਾਮ ਦਾ ਗਾਹਕ ਹੈ, ਅਗਰ ਕੋਈ ਨਾਮ ਦਾ ਗਾਹਕ ਹੈ ਤਾਂ ਉਸਦਾ ਸੰਬੰਧ ਗੁਰੂ ਨਾਨਕ ਜੀ ਨਾਲ ਪੈਂਦਾ ਹੈ। ਅਗਰ ਕੋਈ ਨਾਮ ਦਾ ਗਾਹਕ ਨਹੀਂ ਹੈ, ਸੀਕਰ ਨਹੀਂ ਹੈ, ਫਿਰ ਉਸਦਾ ਗੁਰੂ ਬਾਬਾ ਜੀ ਦੇ ਨਾਲ ਕੋਈ ਸੰਬੰਧ ਨਹੀਂ। ਔਰ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਕਿ ਨਾਮ ਦੇ ਗਾਹਕ ਜੋ ਹਨ ਉਹ ਬਹੁਤ ਘੱਟ ਹਨ। ਵੱਖਰ ਨਾਮ ਦੇਖਣ ਕੋਈ ਜਾਏ, ਵੱਖਰ ਮੈਨੇ ਹੁੰਦਾ ਹੈ ਬਹੁਤ ਵੱਡਾ ਪਦਾਰਥ ਦਾ ਢੇਰ ਲੱਗਿਆ ਹੋਣਾ, ਕਹਿੰਦੇ ਨਾਮ ਦਾ ਬਹੁਤ ਪਦਾਰਥ ਮੌਜੂਦ ਹੈ, ਇਹ ਵਸਤੂ ਮੌਜੂਦ ਹੈ। ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ, ਪਰ ਕਹਿੰਦੇ ਕੋਈ ਕੋਈ ਕੋਈ ਕੋਈ ਬੰਦਾ ਹੈ ਜੋ ਇਸ ਨਾਮ ਦੇ ਪਦਾਰਥ ਨੂੰ, ਇਸ ਨਾਮ ਦੀ ਵਸਤੂ ਨੂੰ ਕਹਿੰਦੇ ਦੇਖਣ ਜਾਂਦਾ ਹੈ, ਲੱਭਣ ਜਾਂਦਾ ਹੈ। ਵੱਖਰ ਨਾਮ ਦੇਖਣ ਕੋਈ ਜਾਏ, ਬਹੁਤ ਰੇਅਰ ਪਰਸਨ ਹੈ ਜੋ ਇਸ ਦੇ ਵਿੱਚ ਇੰਟਰਸਟਡ ਹੈ। ਨਾ ਕੋ ਚਾਖੇ ਨਾ ਕੋ ਖਾਏ, ਨਾ ਹੀ ਕੋਈ ਇਸ ਦਾ ਸਵਾਦ ਮਾਣਦਾ ਹੈ, ਇਸ ਦਾ ਟੇਸਟ ਮਾਣਦਾ ਹੈ। ਸੋ ਦੁਨੀਆਂ ਚ ਨਾਮ ਦੇ ਪ੍ਰਤੀ ਮਹਾਰਾਜ ਜੀ ਆਖਦੇ ਹਨ ਲੋਕ ਬਹੁਤ ਘੱਟ ਇੰਟਰਸਟਡ ਹਨ। ਪਰ ਗੁਰੂ ਮਹਾਰਾਜ ਆਖਦੇ ਹਨ ਸਾਡੇ ਘਰ ਦੇ ਵਿੱਚ ਨਾਨਕ ਕੇ ਘਰ ਕੇਵਲ ਨਾਮ। ਇਹ ਅਸੀਂ ਕੱਲ ਪੰਕਤੀਆਂ ਵਿਚਾਰੀਆਂ ਸਨ, ਨਾਨਕ ਕੇ ਘਰ ਕੇਵਲ ਨਾਮ ਬੋਲਿਆ ਕਰੋ, ਸਿਰਫ ਨਾਮ। ਅਲਟੀਮੇਟਲੀ ਜੋ ਸਾਡੇ ਹੱਥ ਚ ਆਏਗਾ ਉਹ ਨਾਮ। ਔਰ ਮਹਾਰਾਜ ਜੀ ਆਖਦੇ ਹਨ ਕਿ ਨਾਵੇ ਜੇਵੜ ਹੋਰ ਦਾਤ ਨਹੀਂ,
कई लोग आखते हैं वाहगुरु ने सानू बहुत दाता दितियां हुई हैं, पर महाराज जी आखते हैं नाम तो वड्डी दात कोई नहीं है, ये सब छोटियां मोटियां हैं, ये दाता नहीं हैं, ये सगो रब नू पलाउण वालियां वस्तुआं हैं जिन्हां नू असीं दाता ही समझ दे रहे ने। सच्चे पातशाह आखते हैं नावे जेवड होर दात नहीं, नाम तो वड्डी होर कोई दात नहीं। तो फिर दात मंगनी होवे तो वड्डी ही मंगनी चाहिए है, छोटियां क्यों मंगनिया हुई हैं। ताई महाराज ने आख्या है देह नाम संतोखी है उतरे मन की भुख, कि मैनू नाम ही बख्शो जिस दे नाल मेरिया सारिया ही भुखा खत्म हो जान, नाम बख्शो। तो नानक के घर केवल नाम। महाराज जी ने आख्या नानक दे घर दे विच केवल नाम है, नानक दे घर दे विच पूजा भी नाम है, पूजा कीचे नाम त्याइए, तीर्थ भी नाम है, तीर्थ नावण जाओ तीर्थ नाम है, दवाई तमाम किस्म दे शरीरक मानसिक रोगां दा इलाज करन दे वास्ते भी दवाई जड़ी नाम ही है, संसार रोगी नाम दारू, नाम ही दारू है। साड़ी जिंदगी जितने दुख हन पेन सफरिंग्स मिजरीज हन वो जहर है, वो जहर नू मारन वाला मसाला भी नाम ही है, दुख मौरा मारन हर नाम। महाराज जी आखदे हन साडे घर दे विच गुरु दी सेवा भी नाम ही है, नाम हमारे पूजा देव, नाम हमारे गुरु की सेव, गुरु दी सेवा भी हमारे ग्रह साडे पास नाम ही है। अते अगर साडी जिंदगी च नाम नहीं है तो महाराज जी कहते हैं ऐसे जीवन का जीण का कोई अर्थ नहीं है, बेशक वो मरे ही जाए उसका कोई अफसोस नहीं है, मरना जाही जिना विसरत राम, नाम विहून जीवन कौन काम, नाम तो बिना जीवन कहते किस कम है, किस कम है। कहते जल जाओ जीवन नाम बिना। इना पंक्तियां नू थोड़ा जा अपने दिल नू लगन दो, क्योंकि असी सुनन दे आदि हां, सुन सुना तक ही गल ना रह जाए, थोड़ी सोच विचार जागरूकता दे नाल सुनो ताकि ए साडे अंदर थोड़ी जही चोट भी मारन, क्योंकि असी हो पत्थर वर्गे गए हां, चोट लगदी नहीं है, इस करके असी सुन के फिर उसे तरह दे रह जाने हैं। महाराज जी ने बाणी च आख्या ऐसा ना होवे कि आप कितने गुस्सा कर लो भी भाई साहब ने कहता असी पत्थर वर्गे हो गए हैं, ये मेरा अपना ख्याल नहीं है, ये महाराज जी दी डायग्नोज है, महाराज जी ने साडे अंदर देखे हैं, वो जानते हैं साडे अंदर किस तरह के हैं। कहते हैं मन कठोर शब्द भेद तू, कहते मन कठोर होए पे हैं साडे, इसनु शब्द दे हथौड़े दे द्वारा ही तोड़िया जा सकता है, पर मन कई दफा इतने कठोर हो चुके हैं कि ना ते किसी गल का असर ही नहीं हुंदा, कि साडे ते इस गल का कोई असर नहीं हुंदा। महाराज जी कहते हैं जिनी नाम विसारिया से होत देखे खे, कि असी इतने इम्यून हो चुके हैं महाराज जी की बाणी दे इन शब्दों के तीरां तो, कि गुरु बाबा जी आखते हैं विसरिया जिन नाम ते भोए पार थीए, कहिंदे ओ लोग जमीन उत्ते धरती उत्ते बोझ हन जिन्हां ने वाहिगुरु दे नाम नूं विसारिया है। सो हर एक बंदा अज तो बाद जिसले तुरिया फिरेगा वह सोचे कि मैं धरती उत्ते बोझ हाँ या की हाँ, जे नाम भुलाया होया है तो धरती नूं भी तकलीफ दे रहे हाँ, धरती दे विच भी कॉन्शियसनैस है, यह भी अलाइव है, यह भी जिंदा है। और अगर असी नाम तो सखने हाँ ते असी इस धरती नूं भी पल्यूट करते हैं, इस धरती नूं भी डैमेज करते हैं, ते इस उत्ते बोझ पाने हैं, तो जे इस उत्ते बोझ पाने हैं ते किसी दिन साडे ते भी बोझ पाएगा, कर्म दा फल जरूर हुंदा। बाबा जी ने यह आख्या है विसरिया जिन नाम ते पोए पार थीए, जिन्हां नूं वाहिगुरु दा नाम विसर गया वह धरती उत्ते बोझ हन। और एक अखीरला प्रमाण कह के फिर मैं आज दे कीर्तन दे
ਵੱਲ ਨੂੰ ਵਧਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਹੈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣੀ, ਬਿਨ ਨਾਵੈ ਸਭ ਚੋਰ। ਕਹਿੰਦੇ ਸਾਰੇ ਹੀ ਚੋਰ ਹਨ, ਨਾਮ ਤੋਂ ਬਿਨਾਂ ਹਰੇਕ ਇਨਸਾਨ ਚੋਰ ਹੈ। ਹੁਣ ਇਸ ਨੂੰ ਜਾਂ ਤੇ ਅਸੀਂ ਇਤਨਾ ਲਾਈਟਲੀ ਲਵਾਂਗੇ ਕਿ ਸੁਣ ਕੇ ਚਲੇ ਜਾਵਾਂਗੇ, ਪਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਗਿਲਟੀ ਫੀਲ ਨਹੀਂ ਕਰਾਂਗੇ ਕਿ ਅਸੀਂ ਚੋਰ ਹਾਂ ਜਾਂ ਮੈਂ ਚੋਰ ਹਾਂ। ਪਰ ਜੇ ਮਹਿਸੂਸ ਕਰਾਂਗੇ ਕਿ ਮਹਾਰਾਜ ਜੀ ਤੇ ਝੂਠ ਨਹੀਂ ਆਖ ਸਕਦੇ, ਗਲਤ ਨਹੀਂ ਆਖ ਸਕਦੇ, ਅਤਕਥਨੀ ਨਹੀਂ ਕਰ ਸਕਦੇ, ਗੁਰੂ ਬਾਬਾ ਜੀ ਦੀ ਗੱਲ ਕਹੀ ਹੋਈ ਦੇ ਵਿੱਚ ਸੱਚ ਹੈ, ਇਸ ਦਾ ਅਰਥ ਅਗਰ ਮੇਰੇ ਪਾਸ ਨਾਮ ਨਹੀਂ ਹੈ ਤਾਂ ਫਿਰ ਮੈਂ ਚੋਰ ਹਾਂ। ਅਗਰ ਇਹ ਤੀਰ ਲੱਗ ਜਾਏਗਾ ਤਾਂ ਫਿਰ ਉਹ ਬੇਚੈਨ ਕਰੇਗਾ, ਉਹ ਦਰਦ ਦੇਵੇਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਪਾਸ ਗਿਆ, ਗੁਰੂ ਮਹਾਰਾਜ ਜੀ ਨੇ ਮੇਰੇ ਜੀਵਨ ਨੂੰ ਦੇਖ ਕੇ ਇਹ ਨਤੀਜਾ ਨਿਕਾਲਿਆ ਹੈ ਕਿ ਤੂੰ ਚੋਰ ਹੈ। ਤਾਂ ਕਿਤਨੀ ਵੱਡੀ ਤੌਹੀਨ, ਕਿਤਨੀ ਵੱਡੀ ਚੋਟ। ਪਰ ਰੀਅਲਿਸਟਿਕਲੀ ਅਸੀਂ ਆਪਣੇ ਆਪ ਨੂੰ ਚੋਰ ਸਮਝਾਂਗੇ ਨਹੀਂ, ਜਿਸ ਤਰ੍ਹਾਂ ਕਿ ਇਹ ਸ਼ਬਦ ਸਿਰਫ ਕਹਿਣ ਸੁਣਨ ਦੇ ਵਾਸਤੇ ਹੀ ਹਨ।

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ।

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਗਾਵਣ ਗਾਵੇ ਜਿਨ ਨਾਮ ਪਿਆ।
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਹਨਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ।
0: ਤਾਂ ਬਾਰ ਬਾਰ ਨਾਮ ਪਿਆਰ ਆ ਰਿਹਾ ਹੈ।

सो आप जी ने बार बार पंक्तियां जो सुनी है इन पंक्तियों बहुत ध्यान दे नाल समझिया विचारिया गया है। इन पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचन की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध होवे और उसनू असी जानदे भी जरूर होवांगे। जिस नाल प्यार होवेगा उसनू जानदे भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार स्नान दा मेरा एक मकसद है कि ए पॉइंट आप जी दे सामने रखिया जाए कि नाम केड़ा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उसका नाम प्यारा लगता है। सो फार सानू अपना ही नाम प्यारा लगता है क्योंकि साडा अपने आप तो अलावा होर किसी नाल प्यार है ही नहीं, असि अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वह यूजलैस है, वह सिर्फ अपना ही नाम देखना चाहता है कि कित्थे लिखा है, क्योंकि उसको अपना ही नाम प्यारा लगता है। वह बार बार उसनों ही पढ़ेगा और अखीर उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता उसनों परमात्मा का नाम किवें प्यारा लग सकता है? परमात्मा का नाम उसनू किवें प्यारा लग सकता है जिसनू ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूप रेखा भी नहीं है, उसकी तो कोई शक्ल भी नहीं है, उते रूप रेख रंग तो बिल्कुल न्यारा है, उते एब्स्ट्रैक्ट है, उते निराकार है। असी आकार वाली चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उन्हां नाल प्यार पूरी तरह नहीं पैंदा, तो जो फॉर्मलैस है उस दे नाल सीधा प्यार पाना साडी कैपेसिटी च है। आओ फिर उसे नुक्ते उत्ते, नाम प्यारा उसे दा ही लगदा है जिस दे नाल प्यार होवे, जिस दे नाल प्यार ना होवे उसका नाम भी प्यारा नहीं लगता, और जिस दे नाल वाकफीत ही ना होवे उसका नाम प्यारा किवें लग सकता है, किवें प्यारा लग सकता है? क्योंकि वाकफीत ही नहीं है प्यार दी तो बहुत दूर दी गल। आईयो वजह है कि आम तौर पर जिसले असी सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता, और जिस दे नाल साडा मन ही ना लगे, कोई इंसान दो इंसान ले लो अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार वो किवें पॉसिबल हो सकता है, किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋਂ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਬਾਰ ਬਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਉਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗਦਾ। ਤਾਂ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ, ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਿਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ, ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ, ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਉਸ ਦਾ ਕੋਈ ਨਾਮ ਲੈ ਦੇਵੇ, ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ, ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ। ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇਰੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਚੁੱਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਨਾ, ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸ ਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ। ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ, ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗੋਂ ਪਾਏ। ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤ ਦੇ ਵਿੱਚ ਉਲਟ ਹੁੰਦਾ ਤੇ ਆਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਉੱਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ ਹਨ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ। ਕਹਿੰਦੇ ਹਨ ਮਨ ਰੇ ਰਾਮ ਜਪੋ, ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ ਹੀ ਨਹੀਂ ਹੈ, ਉਸਨੂੰ ਜਪੀਏ ਕਿਵੇਂ? ਜਦ ਪਿਆਰ ਹੀ ਨਹੀਂ ਹੈ ਉਸਨੂੰ ਜਪੀਏ ਕਿਵੇਂ? ਪਹਿਲੀ ਅੱਧੀ ਪੰਕਤੀ ਚ ਆਖਿਆ ਹੈ ਮਨ ਰੇ ਰਾਮ ਜਪੋ ਸੁਖ ਹੋਏ, ਭਾਈ ਉਸਨੂੰ ਜਪ ਕੇ ਸੁਖ ਹੋਏਗਾ, ਪਰ ਜਦ ਉਸਦੇ ਨਾਲ ਪਿਆਰ ਹੀ ਨਹੀਂ ਹੈ ਤਾਂ ਉਸਨੂੰ ਜਪ ਕਿੱਦਾਂ ਲਈਏ? ਇਹ ਮਨੁਆ ਦਹ ਦਿਸਤਾਂ ਦਾ ਉਹ ਕੈਸੇ ਹਰ ਗੁਣ ਗਾਵੇ? ਇਹ ਮਨ ਤੇ 10 ਦਿਸ਼ਾ ਦੇ ਵਿੱਚ ਦੌੜਾ ਫਿਰਦਾ ਹੈ, ਕਿਵੇਂ ਉਹਦੇ ਪ੍ਰੇਮ ਨਾਲ ਗੁਣ ਗਾਵੇ? ਪ੍ਰੇਮ ਹੀ ਨਹੀਂ ਹੈ। ਪਰ ਅਗਲੀ ਲਾਈਨ ਦੇ ਅੱਧੇ ਹਿੱਸੇ ਦੇ ਵਿੱਚ ਫਿਰ ਜਵਾਬ ਦੇ ਜਾਂਦੇ ਹਨ ਕਿ ਪ੍ਰੇਮ ਕਿਵੇਂ ਮਿਲ ਸਕਦਾ ਹੈ। ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਪਰੰਤੂ ਅਗਲਾ ਹਿੱਸਾ ਪੰਕਤੀ ਦਾ ਕਹਿੰਦੇ ਹਨ

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ ਹੋ। ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

ਲਗਨ ਘਟੇ ਬੇਕਾਰ ਪੈ ਵਿਚ ਧਰਤੀ ਦੱਬੀ ਪਾਰ ਪੈ ਵਿਚ ਇੰਦ ਫਿਰੇ ਸਿਰ ਪਾਰ ਪੈ ਵਿਚ ਰਾਜਾ ਧਰਮ ਦੁਆਰ ਪੈ ਵਿਚ ਸੂਰ

ਹਲਾਨ ਫੇਰ ਸਿਰ ਉਡੋ ਰਵ ਜਦੇ ਪਾ ਵੇਖੇ ਲੋਕ ਸਿਖਰ ਜਾ ਰੋਟੀਆਂ ਘਣ ਪੂਰੇ ਤਾਲ ਆਪ ਛਾੜੇ ਤੱਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਲ ਰੰਕਾਰ ਸਚ ਨਾਮ ਜਾ ਕੇ ਕੀ ਸਕਲ ਜਾਨ ਸੇਵ ਸੇਵੇ ਕਰਨ

ਪਵਾਈ ਜਨ ਨਾ ਪਹੁੰਚੇ ਕੰਧ ਨਾਲ ਬੰਦੇ ਬੰਦ ਵਾਸ ਹੋਏ ਪਈਏ ਕਿਰਦੇ ਨੱਚੇ ਸਭ ਕੋ ਨੱਚੇ ਜਾ ਚਲੇ ਸਰੋ ਉੱਡ ਨਾ ਜਾਈ ਸਿੱਧ ਨਾ ਹੋਏ ਨੱਚ ਮਨ ਕਚਾਓ ਨਾ।

ਭਲਵਾ ਮੰਡਲਾ ਖੰਡਾ ਪਰਪੰਡਾ ਅੰਡ ਜੇਤ ਪੁਤਪਜਾ ਖਾਣੀ ਸਿੱਧ ਜਾ ਸੋਮ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੂ ਪਾਇ ਕੇ ਸਾ ਮਾਲੇ ਸਪਨਾ ਚਿਨ ਕਰਦੀ ਕਰਨਾ ਕੀ ਚਿੰਤਾ ਵੀ ਕਰਦੀ ਦਾ ਸੋ ਕਰਤਾ ਚਿੰਤਾ ਕਰੇ ਕਿਨ ਪਾਇਆ ਜਨ ਤੇ ਚੁਆਰੀ ਸਵਾਦਾ ਤੇ ਤਿੰਨ ਮਾਰ ਬਗ ਨਾਨਕ ਜੇ ਨਾਮ ਬਿਲ ਕਿਆ ਟਿੱਕਾ ਕਿਆ ਤੱਕ ਲਖ ਦੇਖੀਏ ਚੰਗੀਆਂ ਲੱਖ

ਸੱਚਦਾ ਪਰ ਜਾਣੀਏ ਜੇ ਜੁਗਤ ਜਾਣੇ ਦੀਓ ਤਚਕਾਇਆ ਸਾਧ ਕੇ ਵਿੱਚ ਦੇ ਕਰਤਾ ਵੀ ਉਹ ਸੱਚਤਾ ਪਰ ਜਾਣੀਏ।

ਨਾਨਕ ਬਖਾਣੇ ਬੇਟੀ ਜਿਨ ਸੱਚ ਭੱਲੇ ਕੋਈ ਥੋੜੀ ਜਨਮਨ ਦਰੀਗਾ ਕੁੜਾ ਲੱਗ ਛੱਡੀਏ ਇੱਕ ਮਨ ਅਲਖ ਤੇ ਆਈ।

ਤਿਆਗੀ ਫਲ ਤੋਂ ਵੇਹੀ ਪਾਈਏ ਜੇ ਵੇਹੀ ਕਰ ਕਮਾਈਏ ਜੋ ਹੋਵੇ ਪੂਰਵ ਲਿਖਿਆ ਤਾਂ ਤੂੜਤ

ਆਪਣਾ ਰੂਪ ਸੁਹਾਵਣਾ ਸ਼ਕੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰੱਖ ਕੀੜੇ ਅੱਗੇ ਜਾਵਣਾ ਨੰਗਾ ਦੁੱਧ ਚੱਲਿਆ ਤਾਂ ਦੱਸੇ ਖਰਾ ਡਰਾਵਣਾ ਕਰ ਉਗਣ ਪਛੋਤਾ।

ਰੇਜੀਅਨ ਲਜਲਾਜ ਤੋਂ ਨਾਈ ਹਰ ਤਜ ਕਤਕਾਉਂ ਕੇ ਜਾਈ ਜਾਂ ਕੋ ਠਾਕੁਰ ਊਚਾ ਹੋਈ ਸੋਜਨ ਪਰ ਗਰ ਜਾਤ ਨਾ ਸੋਹੀ ਸੋ ਸਾਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਪ੍ਰਭ ਦੂਰ ਕਵਲਾ ਚਰਨ ਸਰਨ ਹੈ ਜਾਂ ਕੇ ਕਹ ਜਨ ਕਾ ਨਾਹੀ ਘਰ ਤਾਂ ਕੇ ਸਭ ਕੋਈ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿਤ

ਸਦਾ ਨੰਗਾ ਭੁੱਖਾ ਹੋਵੇ ਤਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਕਰੋ।

ਕੀ ਗੁਰਬਾਣੀ ਜਾਂ ਪ੍ਰਭੂ ਦਾ ਨਾਮ ਮਨੁੱਖੀ ਸਰੀਰ ਨੂੰ, ਮਨੁੱਖੀ ਮਨ ਨੂੰ ਸੁੱਖ ਦੇ ਸਕਦਾ ਹੈ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਨੇ। ਮਸਲਨ, ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇਹ ਨਹੀਂ ਕਹਿ ਦਿਆ, ਤੂੰ ਬਹੁਤ ਮੂਰਖ ਹੈ, ਇਹਨਾਂ ਕਹਿੰਦਿਆਂ ਸਾਰ ਉਸ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋਵੇਗਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏਗਾ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ ਨੇ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕਿ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰਠ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ, ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।

ਤੇ ਅਕਾਲ ਪੁਰਖ ਵਾਹਿਗੁਰੂ ਤੇਰਾ ਜਨ ਤੇਰਾ ਸੇਵਕ ਨਿਰਤ ਕਰੇ ਗੁਣ ਗਾਵੇ ਮੂਰਤੀਆਂ ਦੇ ਸਾਹਮਣੇ ਠਾਕੁਰਾਂ ਦੇ ਸਾਹਮਣੇ ਲੋਕ ਪੂਜਾ ਕਰਨ ਦੇ ਵਾਸਤੇ ਨ੍ਰਿਤਕਾਰੀ ਕਰਦੇ ਸਨ ਨਾਚ ਕਰਦੇ ਸਨ ਜੋ ਦੇਵਦਾਸੀਆਂ ਸਨ ਉਹ ਡਾਂਸ ਕਰਦੀਆਂ ਸਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਤੇਰੇ ਭਗਤ ਦੀ ਜੋ ਨ੍ਰਿਤਕਾਰੀ ਹੈ ਤੇਰੇ ਸੇਵਕ ਦੀ ਜੋ ਨ੍ਰਿਤਕਾਰੀ ਹੈ ਤੇਰੇ ਡਿਵੋਟੀ ਦਾ ਜੋ ਰੀਅਲ ਡਾਂਸ ਹੈ ਨਾ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਵਾਹਿਗੁਰੂ ਤੇਰੇ ਗੁਣ ਗਾਉਣੇ ਹੀ ਤੇਰੇ ਜਨ ਦੇ ਵਾਸਤੇ ਨ੍ਰਿਤਕਾਰੀ ਤੇਰੇ ਗੁਣ ਗਾਉਣੇ ਹੀ ਤੇਰੇ ਦਾਸ ਦੇ ਵਾਸਤੇ ਡਾਂਸਿੰਗ ਹੈ ਤੇਰੇ ਗੁਣ ਗਾਉਣ ਦੇ ਵਿੱਚ ਹੀ ਸਾਰਾ ਡਾਂਸ ਆ ਜਾਂਦਾ ਤੇਰੇ ਦਾਸ ਨੂੰ ਦੇਵਦਾਸੀਆਂ ਦੀ ਤਰ੍ਹਾਂ ਮੂਰਤੀਆਂ ਦੇ ਖੜੇ ਸਾਹਮਣੇ ਹੋ ਕੇ ਡਾਂਸ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਤੇਰੇ ਦਾਸ ਦਾ ਸਾਰਾ ਜੀਵਨ ਹੀ ਡਾਂਸ ਬਣ ਜਾਂਦਾ ਫਿਜ਼ੀਕਲ ਡਾਂਸ ਜੋ ਆਰਟ ਦੇ ਨਾਲ ਸਿੱਖ ਕੇ ਅਸੀਂ ਕਰਦੇ ਹਾਂ ਉਹ ਤੇ ਕਿਸੇ ਸਰਟਨ ਟਾਈਮ ਤੇ ਹੀ ਕੀਤਾ ਜਾ ਸਕਦਾ ਹੈ ਲੇਕਿਨ ਤੇਰੇ ਦਾਸ ਦੀ ਹਰੇਕ ਮੂਵਮੈਂਟ ਐਸੀ ਹੈ ਜੈਸੀ ਕਿ ਕਿਸੇ ਬਹੁਤ ਮਜ਼ੇ ਹੋਏ ਕਿਸੇ ਟ੍ਰੇਨਡ ਡਾਂਸਰ ਦੀ ਤੇਰੇ ਦਾਸ ਦੀ ਇੱਕ ਇੱਕ ਸਵਾਸ ਜੋ ਹੈ ਉਹ ਤੇਰੇ ਗੁਣਗਾਉਣ ਦੇ ਵਿੱਚ ਕਿਸ ਤਰ੍ਹਾਂ ਨਿਕਲਦੀ ਹੈ ਤੇਰਾ ਦਾਸ ਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਉਸ ਦੇ ਅੰਦਰ ਦੀ ਆਤਮਾ ਡਾਂਸ ਕਰਦੀ ਹੈ ਵਾਹਿਗੁਰੂ ਤੇਰੇ ਗੁਣਗਾਉਣ ਦੇ ਨਾਲ ਤੇਰਾ ਜਨ ਨ੍ਰਿਤ ਕਰੇ ਗੁਣ ਗਾਵੇ ਅਗਲੀ ਪੰਕਤੀ ਰਬਾਬ ਪਖਾਵਜ ਤਾਲ ਗੁੰਗਰੂ ਅਨਹਦ ਸ਼ਬਦ ਵਜਾਵੇ ਐ ਅਕਾਲ ਪੁਰਖ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤੇਰੇ ਦਾਸ ਦੇ ਵਾਸਤੇ ਹਮੇਸ਼ਾ ਅਨਹਦ ਸ਼ਬਦ ਨੂੰ ਯਾਨੀ ਵਾਹਿਗੁਰੂ ਦੀ ਸਿਫਤ ਸਲਾਹ ਵਾਲੇ ਸ਼ਬਦ ਨੂੰ ਆਪਣੇ ਅੰਦਰ ਵਜਾਉਣਾ ਹੀ ਤੇਰੇ ਦਾਸ ਦੇ ਵਾਸਤੇ ਰਬਾਬ ਹੈ ਪਖਾਵਜ ਯਾਨੀ ਤਬਲਾ ਹੈ ਤਾਲ ਯਾਨੀ ਛੈਣੇ ਹਨ ਅਤੇ ਘੁੰਗਰੂ ਹਨ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ ਹੀ ਡਾਂਸਿੰਗ ਹੈ praising of God is the real dancing to be tuned with shabad is the real instrument guru sahib kehnde han rabab pakhavaj taal gungru rabab pakhavaj kehnde han mridangam jo saaz jis utte pakhavaj bajaya janda hai kehnde han rabab pakhavaj taal kehnde han chhaniyan ਅਤੇ ਘੁੰਗਰੂ ਜੋ ਡਾਂਸ ਕਰਨ ਵਾਲੇ ਲੋਕ ਪੈਰਾਂ ਦੇ ਨਾਲ ਬੰਨਦੇ ਨੇ ਕਹਿੰਦੇ ਨੇ ਐ ਵਾਹਿਗੁਰੂ ਸਹੀ ਸਾਜ਼ ਤੇ ਤੇਰੇ ਗੁਣ ਗਾਉਣੇ ਹੀ ਹਨ ਬਾਕੀ ਬਾਹਰਲੇ ਸਾਜ਼ ਤੇ ਬਹੁਤ ਹੀ ਟੈਂਪਰੇਰੀ ਹਨ ਜਿਤਨਾ ਚਿਰ ਤੇਰੀ ਸਿਫਤ ਸਲਾਹ ਦਾ ਸਾਜ਼ ਨਾ ਅੰਦਰ ਵੱਜੇ ਉਤਨਾ ਚਿਰ ਇਹ ਬਾਹਰਲੇ ਸਾਜ਼ ਜੋ ਹਨ ਉਹ ਫੋਕੇ ਹਨ ਬਾਹਰਲੇ ਇੰਸਟਰੂਮੈਂਟਸ ਹਨ ਇਹ ਤੇ ਪਲ ਦੋ ਪਲ ਦੇ ਵਾਸਤੇ ਹਨ ਅਸਲ ਸਾਜ਼ ਤੇ ਉਹ ਹੈ ਜੋ ਤੇਰੇ ਸ਼ਬਦ ਦੀ ਅੰਦਰ ਧੁਨ ਕਾਇਮ ਰਹੇ ਤੇਰੀ ਸਿਫਤ ਸਲਾਹ ਦੇ ਨਾਲ ਤੇਰੇ ਦਾਸ ਦਾ ਜੁੜਿਆ ਰਹਿਣਾ ਹੀ ਅਸਲ ਡਾਂਸ ਹੈ ਅਤੇ ਅਸਲ ਸਾਜ਼ ਹਨ ਅੱਜ ਦੇ ਇਸ ਸ਼ਬਦ ਦੇ ਵਿੱਚੋਂ ਅਸੀਂ ਇਹ ਸਿੱਖਣਾ ਹੈ ਕਿ ਇੱਕ ਤੇ ਦੁਨੀਆਂ ਦੇ ਵਿੱਚ ਬਾਹਰ ਸਾਜ਼ ਹਨ ਬਾਹਰ ਡਾਂਸ ਹੈ ਬਾਹਰ

ਗੁਰੂ ਸਾਹਿਬ ਕਹਿੰਦੇ ਹਨ ਸਾਰੇ ਸ਼ਬਦ ਮੁਕਤਸਰ ਜੈਸੀ ਅਰਥ ਕਰ ਲਈਏ। ਉਦਮ ਕਰਤ ਹੋਵੇ ਮਨ ਨਿਰਮਲ, ਤੇਰਾ ਜਨ ਜਦੋਂ ਭਗਤੀ ਕਰਨ ਲਈ ਮੈਡੀਟੇਸ਼ਨ ਕਰਨ ਲਈ ਕਹਿੰਦੇ ਉਦਮ ਕਰਦਾ ਹੈ ਨਾ, ਉਸ ਦੇ ਉਦਮ ਕਰਨ ਦੇ ਨਾਲ ਉਸਦਾ ਮਨ ਜੋ ਹੈ ਉਹ ਪਵਿੱਤਰ ਸਵੱਛ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਚੇ ਆਪ ਨਿਵਾਰ, ਆਪਣੀ ਹੋਮੇ ਨੂੰ ਨਿਵਾਰਨਾ ਹੀ ਅਸਲ ਨੱਚਣਾ ਹੈ, ਅਸਲ ਡਾਂਸ। ਕਹਿੰਦੇ ਹਨ ਇਹ ਡਾਂਸ ਸਿੱਖੋ, ਸਾਡੇ ਘਰਾਂ ਦੇ ਵਿੱਚ, ਸਾਡੀ ਦੁਨੀਆ ਦੀ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜਾ ਡਾਂਸ ਚੱਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਅਸਲ ਡਾਂਸ ਸਿੱਖਣ ਦੀ ਕੋਸ਼ਿਸ਼ ਕਰੋ, ਉਦਮ ਕਰੋ ਭਗਤੀ ਕਰਨ ਦੇ ਵਾਸਤੇ, ਉਦਮ ਕਰੋ ਸਿਮਰਨ ਕਰਨ ਦੇ ਵਾਸਤੇ, ਅਤੇ ਜਿਸ ਦੇ ਨਾਲ ਤੁਹਾਡਾ ਮਨ ਨਿਰਮਲ ਹੋਏਗਾ। ਜਿਉਂ ਜਿਉਂ ਤੁਹਾਡਾ ਮਨ ਨਿਰਮਲ ਹੋਏਗਾ ਸਾਰੀ ਜ਼ਿੰਦਗੀ ਡਾਂਸ ਬਣਦਾ ਹੈ। ਅੱਗੇ ਕਹਿੰਦੇ ਹਨ ਪੰਚ ਜਨਾਂ ਲਈ ਵਸਗਤ ਰਾਖੇ, ਕਾਮ ਕ੍ਰੋਧ ਲੋਭ ਅਹੰਕਾਰ ਨੂੰ ਵਸ ਦੇ ਵਿੱਚ ਰੱਖੇ। ਮਨ ਮੈਂ ਇੱਕ ਅੰਕਾਰ ਹੈ, ਮਨ ਦੇ ਵਿੱਚ ਹਮੇਸ਼ਾ ਉਸ ਇੱਕ ਅੰਕਾਰ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ ਰੱਖੇ। ਇਹ ਹੈ ਅਸਲ ਡਾਂਸ, ਇਹ ਹੈ ਅਸਲ ਨੱਚਣਾ, ਇਹ ਹੈ ਅਸਲ ਨਿਤਕਾਰੀ। ਫਿਰ ਅੱਗੇ ਚੱਲ ਕੇ ਕਹਿੰਦੇ ਹਨ ਪ੍ਰਥਮੇ ਮਨ ਪ੍ਰਬੋਧੇ ਆਪਣਾ, ਸਭ ਤੋਂ ਪਹਿਲਾਂ ਤੇਰਾ ਦਾਸ ਤੇਰਾ ਭਗਤ ਕੋਸ਼ਿਸ਼ ਇਹ ਕਰਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ, ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਜੋ ਹੈ ਉਪਦੇਸ਼ ਦਿੰਦਾ ਹੈ, ਆਪਣੀ ਸਾਧਨਾ ਪਹਿਲਾਂ ਕਰਦਾ ਹੈ, ਆਪਣੇ ਅੰਦਰ ਡਿਸਿਪਲਿਨ ਪਹਿਲਾਂ ਲਿਆਉਂਦਾ ਹੈ, ਪਾਛੇ ਅਵ ਰਿਜਾਵੇ ਬਾਅਦ ਦੇ ਵਿੱਚ ਜਾ ਕੇ ਉਹ ਦੂਸਰਿਆਂ ਨੂੰ ਰਿਜਾਣ ਦੀ ਕੋਸ਼ਿਸ਼ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੇ, ਮੁਖਤੇ ਸਗਲ ਸੁਣਾਵੇ, ਆਪਣੇ ਹਿਰਦੇ ਦੇ ਵਿੱਚ ਉਸ ਰਮੇ ਹੋਏ ਨਾਮ ਦਾ, ਰਾਮ ਦਾ ਜਾਪ ਕਰਦਾ ਹੈ ਤੇ ਮੂੰਹੋਂ ਦੂਸਰਿਆਂ ਨੂੰ ਵੀ ਉਸਦੀ ਚਰਚਾ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੇ, ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਨੂੰ ਛੋਹਦਾ ਹੈ। ਸੰਤ ਧੂਰ ਤਨ ਲਾਵੇ, ਸੰਤਾਂ ਦੀ ਧੂੜੀ ਉਹ ਤਨ ਨੂੰ ਲਗਾਉਂਦਾ ਹੈ। ਭਾਵ ਇੱਥੇ ਉਹ ਸਾਧ ਸੰਗਤ ਦਾ ਜੋ ਹੈ ਉਹ ਸ਼ੌਕੀਨ ਹੈ, ਸਾਧ ਸੰਗਤ ਕਰਨ ਦੀ ਉਸਨੂੰ ਭੁੱਖ ਹੈ, ਸਾਧੂਆਂ ਸਾਧਕਾਂ ਸਾਧਨਾ ਕਰਨ ਵਾਲਿਆਂ ਦੀ ਸੰਗਤ ਚ ਬੈਠਣ ਦਾ ਉਸ ਦਾ ਜੋ ਹੈ ਉਹ ਦਿਲ ਕਰਦਾ ਹੈ, ਉਸ ਦੀ ਸ਼ਰਧਾ ਹੈ। ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ। ਅਸਲ ਡਾਂਸ, ਅਸਲ ਨਿਰਤਕਾਰੀ ਤੇ ਇਹ ਹੈ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਰੂ ਦੀ ਆਗਿਆ ਦੇ ਵਿੱਚ ਚਲਾਵੇ ਅਤੇ ਗੁਰੂ ਤੋਂ ਫਿਰ ਸਤ ਪਦਾਰਥ ਪਾਵੇ। ਗੁਰੂ ਤੋਂ ਜੋ ਸੱਚ ਹੈ, ਜੋ ਅਸਲੀਅਤ ਹੈ, ਜੋ ਅਲਟੀਮੇਟ ਟਰੂਥ ਹੈ, ਉਸ ਪਦਾਰਥ ਨੂੰ ਗੁਰੂ ਤੋਂ ਪਾਵੇ। ਅੱਗੇ ਅਖੀਰਲੀ ਪੰਕਤੀ ਚ ਕਹਿੰਦੇ ਹਨ ਜੋ ਜੋ ਸੁਨੇ ਪੇਖੇ ਲਾਏ ਸਰਧਾ। ਜਿਹੜਾ ਸ਼ਰਧਾ ਦੇ ਨਾਲ ਆਪਣੀ ਚਤਰਾਈ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਰੈਵਰੈਂਸ ਦੇ ਨਾਲ, ਸਤਕਾਰ ਦੇ ਨਾਲ, ਪਿਆਸ ਦੇ ਨਾਲ ਜਿਹੜਾ ਗੁਰੂ ਦੇ ਪਵਿੱਤਰ ਵਚਨ ਨੂੰ, ਸ਼ਬਦ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਾ ਹੈ, ਜੋ ਜੋ ਸੁਨੇ ਪੇਖੇ ਇਹਨਾਂ ਵਚਨਾਂ ਦੇ ਦਰਸ਼ਨ ਕਰਦਾ ਹੈ, ਕਿਸੇ ਮਜਬੂਰੀ ਦੇ ਕਾਰਨ ਨਹੀਂ, ਕਿਸੇ ਦੇ ਕਿੱਤੇ ਦੇ ਕਾਰਨ ਨਹੀਂ, ਕਿਸੇ ਜਲਦੀ ਦੇ ਕਾਰਨ ਨਹੀਂ, ਸ਼ਰਧਾ ਦੇ ਨਾਲ ਇਹਨਾਂ ਦੇ ਜੋ ਦਰਸ਼ਨ ਕਰਦਾ ਹੈ ਤੇ ਇਹਨਾਂ ਨੂੰ ਸੁਣਦਾ ਹੈ। ਮਹਾਰਾਜ ਕਹਿੰਦੇ ਨੇ ਤਾਂ ਕਾ ਜਨਮ ਮਰਨ ਦੁੱਖ ਪਾਗੋ, ਉਸ ਦਾ ਜਨਮ ਮਰਨ ਦਾ ਜੋ ਦੁੱਖ ਹੈ ਨਾ ਉਹ ਖਤਮ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੇ, ਕਹਿੰਦੇ ਹਨ ਅਗਰ ਕੋਈ ਐਸਾ ਡਾਂਸ ਸਿੱਖ ਲਏ, ਅਗਰ ਕੋਈ ਐਸੀ ਨਿਰਤਕਾਰੀ ਸਿੱਖ ਲਏ, ਮਹਾਰਾਜ ਕਹਿੰਦੇ ਨੇ ਉਸ ਦੇ ਜੋ ਨਰਕ ਹਨ ਨਾ ਉਹ ਨਿਵਾਰੇ ਜਾਂਦੇ ਹਨ, ਉਸ ਦੀ ਜ਼ਿੰਦਗੀ ਚ ਕੋਈ ਨਰਕ ਨਹੀਂ ਰਹਿ ਜਾਂਦਾ। ਐਸੀ ਨਿਰਤ, ਐਸ ਕਿਸਮ ਦਾ ਡਾਂਸ ਕਹਿੰਦੇ ਹਨ ਉਹ ਨਰਕਾਂ ਤੋਂ ਬਚਾ ਲੈਂਦਾ ਹੈ। ਨਾਨਕ ਗੁਰਮੁਖ ਜਾਗੇ ਤੇ ਗੁਰੂ ਦੇ ਦੁਆਰਾ ਉਸ ਇਨਸਾਨ ਦੀ ਜੋ ਆਤਮਾ ਹੈ ਉਹ ਜਾਗ ਪੈਂਦੀ ਹੈ। ਬਾਬਾ ਜੀ ਕਹਿੰਦੇ ਨੇ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਦਾਸ ਦਾ, ਜਿਹੜਾ ਸਹੀ ਮਾਇਨੇ ਚ ਤੇਰਾ ਦਾਸ ਹੈ ਨਾ, ਉਸ ਦੀ ਤੇ ਸਾਰੀ ਜ਼ਿੰਦਗੀ ਹੀ ਡਾਂਸ ਹੈ, ਉਸ ਦੀ ਤੇ ਸਾਰੀ ਜ਼ਿੰਦਗੀ ਸੰਗੀਤ ਦੇ ਨਾਲ ਭਰੀ ਪਈ ਹੈ, ਉਸ ਦੇ ਅੰਦਰ ਤੇ ਸੰਗੀਤ ਹੀ ਸੰਗੀਤ, ਸੰਗੀਤ ਹੀ ਸੰਗੀਤ ਹੈ। ਬਾਣੀ ਦੇ ਵਿੱਚ ਐਸੇ ਸ਼ਬਦ ਆਉਂਦੇ ਹਨ ਉਹਨਾਂ ਮਹਾਂਪੁਰਸ਼ਾਂ ਦੇ ਮੁਤਲਕ, ਕਹਿੰਦੇ ਹਨ ਅਣਮੜਿਆ ਮੰਦਲ ਬਾਜੇ। ਮੰਦਲ ਕਹਿੰਦੇ ਹਨ ਤਬਲੇ ਨੂੰ, ਆਮ ਤੇ ਐਸ ਤਬਲੇ ਨੂੰ ਪਹਿਲਾਂ ਮੜਨਾ ਪੈਂਦਾ ਹੈ, ਤਾਂ ਵਜਾਉਣਾ ਪੈਂਦਾ ਹੈ, ਤਾਂ ਵੱਜਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਤੇ ਸਾਜ਼ ਬਿਨਾਂ ਮੜਨ ਤੋਂ ਹੀ ਵੱਜਣੇ ਸ਼ੁਰੂ ਹੋ ਜਾਂਦੇ ਹਨ। ਅਣਮੜਿਆ ਮੰਦਲ ਬਾਜੇ ਬਿਨ ਸਾਵਣ ਗਨਹਰ ਗਾਜੇ, ਬਿਨਾਂ ਸਾਵਣ ਤੋਂ ਹੀ, ਸਾਵਣ ਦੀ ਰੁੱਤ ਤੋਂ ਬਿਨਾਂ ਹੀ ਉਸ ਦੇ ਅੰਦਰ ਤੇ ਸਾਵਣ ਰਿਤੂ ਆ ਜਾਂਦੀ ਹੈ। ਬਾਦਲ ਬਿਨ ਵਰਖਾ ਹੋਈ, ਬੱਦਲ ਤੇ ਬਾਹਰ ਆਣ ਤਾਂ ਹੀ ਵਰਖਾ ਹੁੰਦੀ ਹੈ, ਲੇਕਿਨ ਉਸ ਦੇ ਅੰਦਰ ਬਿਨਾਂ ਬਦਲਾਂ ਤੋਂ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੁੰਦੀ ਹੈ, ਰੱਬ ਦੀ ਵਰਖਾ ਹੁੰਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਗਰ ਕੋਈ ਤਤ ਨੂੰ ਵਿਚਾਰ ਲਏ ਤਾਂ ਉਸ ਦੇ ਅੰਦਰ ਸਾਵਣ ਵਰਗੀ ਫੁਹਾਰ ਪੈਂਦੀ ਹੈ, ਉਸ ਦੇ ਅੰਦਰ ਜੋ
ਸਾਬਨ ਰਿਤੂ ਵਰਗੀ ਜੋ ਹੈ ਉਹ ਠੰਡਕ ਆ ਜਾਂਦੀ ਹੈ। ਉਸ ਇਨਸਾਨ ਦੇ ਅੰਦਰ ਬਿਨਾਂ ਮੜਨ ਤੋਂ ਹੀ ਤਬਲੇ ਵੱਜਦੇ ਹਨ, ਉਸ ਦੀ ਜ਼ਿੰਦਗੀ ਹੀ ਸਾਜ਼ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਹਨ ਉਸ ਦੀ ਜ਼ਿੰਦਗੀ ਨਾਚ ਬਣ ਜਾਂਦੀ ਹੈ। ਉਸ ਦੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਮਟਕ ਮਟਕ ਚੱਲ ਸਖੀ ਸਹੇਲੀ, ਐ ਸਖੀ ਸਹੇਲੀ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੀ ਚੱਲ। ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜ਼ਿੰਦਗੀ ਇੱਕ ਡਰੈਗ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਇੱਕ ਡਾਂਸ ਹੋਣੀ ਚਾਹੀਦੀ ਹੈ। ਇਹ ਹਜ਼ੂਰ ਕਹਿ ਰਹੇ ਹਨ ਤੇਰਾ ਡਾਂਸ ਜੋ ਹੈ ਉਸ ਦਾ ਜੀਵਨ ਇਸ ਤਰ੍ਹਾਂ ਦਾ

ਮਹਾਰਾਜਾ ਇੱਕ ਸ਼ਬਦ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਲਾਂ। ਬਹੁਮੁੱਲਾ ਸ਼ਬਦ ਹੈ, ਇਸ ਸ਼ਬਦ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਗੁਰੂ ਸਾਹਿਬ ਸਾਨੂੰ ਇਸ ਸ਼ਬਦ ਚ ਹੁਣ ਇਹ ਸਮਝਾਉਣ ਲੱਗੇ ਹਨ, ਕੁਛ ਇੱਕ ਇੰਸਟਰੂਮੈਂਟਸ, ਕੁਛ ਇੱਕ ਸਾਜ਼ ਜੋ ਹਨ ਉਹ ਸਾਨੂੰ ਇੰਟਰੋਡਿਊਸ ਕਰਨ ਲੱਗੇ ਹਨ। ਉਹਨਾਂ ਨੂੰ ਪਤਾ ਹੈ ਹਰ ਬੰਦਾ ਨਾ ਸਿਤਾਰ ਸਿੱਖ ਸਕਦਾ, ਹਰ ਬੰਦਾ ਨਾ ਤਬਲਾ ਸਿੱਖ ਸਕਦਾ, ਹਰ ਬੰਦਾ ਨਾ ਰਾਗ ਸਿੱਖ ਸਕਦਾ, ਬੜੀ ਮੁਸ਼ਕਲ ਗੱਲ ਹੈ ਰਾਗ ਸਿੱਖਣਾ, ਹਰ ਬੰਦਾ ਨਾ ਹਾਰਮੋਨੀਅਮ ਸਿੱਖ ਸਕਦਾ, ਹਰ ਬੰਦੇ ਨੂੰ ਕੀਰਤਨ ਕਰਨਾ ਨਹੀਂ ਆ ਸਕਦਾ। ਲੇਕਿਨ ਮੈਂ ਇਸ ਸ਼ਬਦ ਨੂੰ ਪੜ੍ਹ ਕੇ ਦੰਗ ਹੋਇਆ, ਹੈਰਾਨ ਹੋਇਆ, ਆਨੰਦ ਆਇਆ ਕਿ ਗੁਰੂ ਮਹਾਰਾਜ ਨੇ ਕਿਹਾ ਇਹ ਸਾਧ ਨਹੀਂ ਵੀ ਆਉਂਦੇ ਤੇ ਕੋਈ ਗੱਲ ਨਹੀਂ, ਅਸਲ ਸਾਧ ਹੀ ਹੋਰ ਹਨ, ਉਹ ਆਉਣੇ ਚਾਹੀਦੇ ਹਨ। ਪਿਆਰ ਨਾਲ ਸੁਣੋ ਸ਼ਬਦ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਰੱਬੀ ਕਲਾਮ ਹੈ, ਕਹਿੰਦੇ ਹਨ ਵਾਜਾ ਮਤ, ਜੋ ਅੱਛੀ ਮਤ ਹੈ ਨਾ ਉਹੀਓ ਅਸਲ ਵਾਜਾ ਹੈ। ਇੰਟਲੈਕਟ ਇਜ਼ ਦ ਰੀਅਲ ਇੰਸਟਰੂਮੈਂਟ, ਇੰਟਲੈਕਟ ਵਿਜ਼ਡਮ, ਕਹਿੰਦੇ ਹਨ ਜੋ ਮਤ ਹੈ ਨਾ ਸੋਜੀ ਅਕਲ, ਇਹੀਓ ਅਸਲ ਵਾਜਾ ਹੈ, ਇਹ ਵਾਜਾ ਹੋਣਾ ਚਾਹੀਦਾ, ਬਾਹਰਲਾ ਵਾਜਾ ਨਾ ਵੀ ਹੋ। ਅਗਲੀ ਗੱਲ ਪਖਾਵਜ ਬਹਾਓ, ਪਖਾਵਜ ਕਹਿੰਦੇ ਹਨ ਤਬਲੇ ਨੂੰ, ਕਹਿੰਦੇ ਹਨ ਵਾਹਿਗੁਰੂ ਦਾ ਭਾਉ ਹੀ ਅਸਲ ਤਬਲਾ ਹੈ, ਜਿਸ ਦੇ ਕੋਲ ਇਹ ਵਾਜਾ ਤੇ ਤਬਲਾ ਆ ਗਿਆ, ਕਹਿੰਦੇ ਹਨ ਹੋਏ ਆਨੰਦ ਸਦਾ ਮਨ ਚਾਓ, ਉਸ ਇਨਸਾਨ ਦੀ ਜ਼ਿੰਦਗੀ ਚ ਹਮੇਸ਼ਾ ਆਨੰਦ ਰਹੇਗਾ ਤੇ ਚਾਹ ਖਿੜਾ ਬਣਿਆ ਰਹੇਗਾ। ਸਾਧ ਸੰਗਤ ਇਹ ਵਾਜੇ ਤੇ ਬਾਰ ਬਾਰ ਹੀ ਰਹਿ ਜਾਂਦੇ ਹਨ, ਇਹ ਅੰਦਰ ਤੇ ਪਹੁੰਚਦੇ ਨਹੀਂ ਹਨ, ਕਈ ਦਫ਼ਾ ਇਹਨਾਂ ਨੂੰ ਵਜਾਉਣ ਵਾਲੇ ਟੋਟਲੀ ਨਾਨ ਮਿਊਜ਼ੀਕਲ ਰਹਿ ਜਾਂਦੇ ਹਨ ਕਈ ਦਫ਼ਾ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਮਤ ਦਾ ਵਾਜਾ ਅਤੇ ਵਾਹਿਗੁਰੂ ਦੇ ਪ੍ਰੇਮ ਦਾ ਜੋ ਤਬਲਾ ਹੈ ਇਹ ਤੁਹਾਡੇ ਪਾਸ ਹੈ ਤੇ ਅਸਲ ਸੰਗੀਤ ਤੁਹਾਡੇ ਪਾਸ। ਕਹਿੰਦੇ ਹਨ ਅੱਗੇ ਇਹਾ ਭਗਤ ਇਹੋ ਤਪਤਾਓ, ਇਹੀਓ ਅਸਲ ਭਗਤੀ ਹੈ, ਇਹੀਓ ਅਸਲ ਤਪ ਹੈ ਕਿ ਗੁਰੂ ਦੀ ਮਤ ਦਾ ਵਾਜਾ ਅਤੇ ਵਾਹਿਗੁਰੂ ਦੇ ਭਾਉ ਦਾ ਪ੍ਰੇਮ ਦਾ ਜੋ ਹੈ ਉਹ ਤਬਲਾ ਤੁਹਾਡੇ ਪਾਸ ਹੋਵੇ, ਜਿਸ ਦੇ ਪਾਸ ਇਹ ਸਾਜ਼ ਹਨ ਨਾ ਅੰਦਰ ਨੇ, ਕਿਉਂਕਿ ਮਤ ਵੀ ਅੰਦਰ ਹੈ ਤੇ ਭਾਉ ਵੀ ਅੰਦਰ ਹੈ, ਜਿਸ ਦੇ ਪਾਸ ਇਹ ਵਾਜਾ ਤੇ ਤਬਲਾ ਹੈ ਅਸਲ ਸਾਜ਼ ਤੇ ਉਸ ਦੇ ਕੋਲ ਹਨ, ਅਸਲ ਸੰਗੀਤਕਾਰ ਮਿਊਜ਼ੀਸ਼ੀਅਨ ਉਹ ਹੈ। ਅਗਲੀ ਗੱਲ ਕਹਿੰਦੇ ਹਨ ਇੱਕ ਰੰਗ ਨਾਚੋ ਰੱਖ ਰੱਖ ਪਾਓ, ਜ਼ਿੰਦਗੀ ਦੇ ਰਸਤੇ ਉੱਤੇ ਇਸ ਰੰਗ ਦੇ ਵਿੱਚ ਵਾਹਿਗੁਰੂ ਦੀ ਮਤ ਅਤੇ ਵਾਹਿਗੁਰੂ ਦੇ ਭਾਉ ਦੇ ਵਿੱਚ ਕਹਿੰਦੇ ਹਨ ਪੈਰ ਰੱਖ ਰੱਖ ਕੇ ਨੱਚਦੇ ਹੋਏ ਜੀਵਨ ਦੇ ਉੱਤੇ ਚੱਲੋ। ਅਗਲੀ ਗੱਲ ਕਹਿੰਦੇ ਹਨ ਪੂਰੇ ਤਾਲ ਜਾਣੇ ਸਾਲਾ, ਪੂਰੇ ਤਾਲ ਦਾ ਮਤਲਬ ਕਿ ਤਾਲ ਦੀ ਸਮਝ, ਰਿਦਮ ਦੀ ਸਮਝ, ਪ੍ਰਕਸ਼ਨ ਦੀ ਸਮਝ। ਕਹਿੰਦੇ ਹਨ ਅਸਲ ਰਿਦਮਿਕ, ਅਸਲ ਤਬਲਾ ਪਲੇਅਰ, ਅਸਲ ਡਰਮਰ ਤੇ ਉਹ ਇਨਸਾਨ ਹੈ ਜਿਹੜਾ ਵਾਹਿਗੁਰੂ ਦੀ ਸਿਫਤ ਤਲਾ ਜਾਣਦਾ ਹੈ। ਪੂਰੇ ਤਾਲ ਅਸਲ ਤੇ ਤਾਰ ਉਹ ਤਾਲ ਉਹ ਪੂਰ ਸਕਦਾ ਹੈ ਜਿਸ ਨੂੰ ਵਾਹਿਗੁਰੂ ਦੀ ਸਿਫਤ ਤਲਾ ਆਉਂਦੀ ਹੈ। ਹੋਰ ਨੱਚਣਾ ਖੁਸ਼ੀਆ ਮਨਮਾ, ਬਾਕੀ ਬਾਹਰਲਾ ਸਾਰਾ ਨੱਚਣਾ ਟੱਪਣਾ ਜੋ ਸੰਗੀਤ ਹੈ ਇਹ ਤਾਂ ਕਹਿੰਦੇ ਹਨ ਇੱਕ ਮਨ ਦੀ ਗੱਲ ਹੈ, ਮਨ ਦੇ ਤਲ ਤੇ ਹੈ, ਇਸ ਤੋਂ ਅੱਗੇ ਨਹੀਂ। ਅੱਗੇ ਕਹਿੰਦੇ ਹਨ ਸੱਤ ਸੰਤੋਖ ਵਜੇ ਦੋਏ ਤਾਲ, ਇੱਥੇ ਤਾਲ ਦਾ ਅਰਥ ਹੈ ਛੈਣੇ। ਗੁਰੂ ਮਹਾਰਾਜ ਕਹਿੰਦੇ ਹਨ ਜਿਸ ਇਨਸਾਨ ਦੇ ਪਾਸ ਸੱਤ ਹੈ, ਸੱਤ ਦਾ ਅਰਥ ਹੈ ਪਰਉਪਕਾਰੀ ਸੁਭਾਅ, ਸੇਵਾ ਕਰਨੀ, ਕੇਅਰਿੰਗ ਐਂਡ ਸ਼ੇਅਰਿੰਗ। ਗੁਰੂ ਸਾਹਿਬ ਕਹਿੰਦੇ ਪਾਸ ਜਿਸ ਦੇ ਪਾਸ ਕੇਅਰਿੰਗ ਐਂਡ ਸ਼ੇਅਰਿੰਗ ਐਂਡ ਕੰਟੈਂਟਮੈਂਟ, ਸੱਤ ਸੰਤੋਖ, ਕਹਿੰਦੇ ਹਨ ਉਸ ਦੀ ਜ਼ਿੰਦਗੀ ਦੇ ਵਿੱਚ ਦੋ ਛੈਣੇ ਵੱਜ ਰਹੇ ਹਨ। ਸੱਤ ਸੰਤੋਖ ਵਜੇ ਦੋ ਤਾਲ, ਪੈਰੀ ਵਾਜਾ ਸਦਾ ਨਿਹਾਲ, ਵਾਜਾ ਦਾ ਅਰਥ ਹੈ ਪੈਰਾਂ ਦੇ ਵਿੱਚ ਜਿਹੜੀਆਂ ਝਾਂਜਾਂ ਘੁੰਗਰੂ। ਕਹਿੰਦੇ ਹਨ ਵਾਹਿਗੁਰੂ ਨੂੰ ਨਿਹਾਰਨਾ, ਉਸ ਦੇ ਦਰਸ਼ਨ ਕਰਨੇ ਕੁਦਰਤ ਦੇ ਵਿੱਚੋਂ ਹੀ ਅਸਲ ਪੈਰਾਂ ਦੇ ਵਿੱਚ ਝਾਂਜਰਾਂ ਹਨ, ਯਾਨੀ ਇਹ ਅੰਦਰਲੇ ਸਾਜ਼ ਉਹਨਾਂ ਨੇ ਸਾਨੂੰ ਦਿੱਤੇ ਹਨ। ਅੱਗੇ ਕਹਿੰਦੇ ਹਨ ਰਾਗ ਨਾਦ ਨਹੀਂ ਦੂਜਾ ਭਾਉ, ਰੱਬ ਤੋਂ ਇਲਾਵਾ ਹੋਰ ਕੋਈ ਪਿਆਰ ਨਾ ਰੱਖਣਾ ਹਿਰਦੇ ਦੇ ਵਿੱਚ ਹੀ ਅਸਲ ਰਾਗ ਹੈ। ਜਿਸ ਬੰਦੇ ਦੇ ਅੰਦਰ ਤੇ ਨਫ਼ਰਤ ਹੈ, ਡੁਐਲਿਟੀ ਹੈ, ਲੇਕਿਨ ਉਹ ਕਹਿੰਦਾ ਮੈਨੂੰ ਰਾਗ ਬੜੇ ਆਉਂਦੇ ਹਨ, ਬਾਬਾ ਜੀ ਕਹਿੰਦੇ ਨੂੰ ਕੋਈ ਰਾਗ ਰੋਗ ਨਹੀਂ ਆਉਂਦਾ। ਅਸਲ ਰਾਗ ਤੇ ਇਹ ਹੈ ਕਿ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਅੰਦਰ ਪਿਆਰ ਨਾ ਹੋਵੇ, ਇਹ ਹੈ ਅਸਲ ਰਾਗ। ਰਾਗ ਨਾਦ ਨਹੀਂ ਦੂਜਾ ਪਾਓ, ਇੱਕ ਰੰਗ ਨਾਚੋ ਰੱਖ ਰੱਖ ਪਾਓ, ਇਸ ਰੰਗ ਦੇ ਵਿੱਚ ਜ਼ਿੰਦਗੀ ਨੂੰ ਜੋ ਹੈ ਰੰਗੋ ਅਤੇ ਜ਼ਿੰਦਗੀ ਦੇ ਰਸਤੇ ਦੇ ਉੱਤੇ, ਜੀਵਨ ਦੇ ਮਾਰਗ ਦੇ ਉੱਤੇ ਬਾਬਾ ਜੀ ਕਹਿੰਦੇ ਹਨ ਨੱਚਦੇ ਹੋਏ ਚੱਲੋ, ਕੁੱਟਦੇ ਹੋਏ ਚੱਲੋ। ਅਗਲੀ ਪੰਕਤੀ ਪਾਓ ਫੇਰੀ ਹੋਵੇ ਮਨ ਚੀਤ, ਜੋ ਡਾਂਸ ਕਰਦੇ ਹਨ ਉਹ ਫੇਰੀਆਂ ਲੈਂਦੇ ਹਨ, ਸਰਕਲਿੰਗ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਮੇਕ ਯੂਰ ਮਾਇੰਡ ਸਰਕਲ ਅਰਾਊਂਡ ਵਾਹਿਗੁਰੂ, ਆਪਣੇ ਮਨ ਨੂੰ ਵਾਹਿਗੁਰੂ ਦੇ ਆਲੇ ਦੁਆਲੇ ਪੁਆਂਟੀਆਂ ਦਿਓ। ਕਹਿੰਦੇ ਹਨ ਭਾਉ ਫੇਰੀ, ਵਾਹਿਗੁਰੂ ਦਾ ਭਾਉ ਹੀ ਅਸਲ ਫੇਰੀ ਹੋਵੇ ਨਾਚ ਦੀ, ਡਾਂਸ ਦੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਫਿਰ ਕਹਿੰਦੇ ਹਨ ਤੁਸੀਂ ਦੇਖਿਆ ਹੋਵੇਗਾ ਕਥਕ ਡਾਂਸ ਦੇ ਵਿੱਚ ਕਈ ਦਫ਼ਾ ਕਿ ਜੋ ਨ੍ਰਿਤਕਾਰੀ ਕਰਦੇ ਹਨ, ਜੋ ਡਾਂਸਰ ਹੁੰਦੇ ਹਨ, ਉਹ ਕਦੇ ਘੁਮਾਟਣੀਆਂ ਲੈਂਦੇ ਹਨ, ਕਈ ਕਿਸਮ ਦੀਆਂ ਮੂਵਮੈਂਟਸ ਕਰਦੇ ਹਨ, ਕਈ ਦਫ਼ਾ ਉਹ ਅਚਾਨਕ ਜ਼ਮੀਨ ਉੱਤੇ ਲੇਟ ਜਾਂਦੇ ਹਨ। ਬਾਬਾ ਜੀ ਕਹਿੰਦੇ ਹਨ ਲੇਟਣ ਲੇਟ ਜਾਣੇ ਤਨ ਸਵਾ, ਇਹ ਸਮਝ ਨੂੰ ਸਮਝਣਾ ਕਿ ਇੱਕ ਦਿਨ ਇਸ ਤਨ ਨੇ ਹਮੇਸ਼ਾ ਲਈ ਸਵਾਹ ਹੋ ਕੇ ਲੇਟ ਜਾਣਾ ਹੈ, ਅਸਲ ਲੇਟਣਾ ਹੈ।
ਬਾਹਰਲੇ ਇਸ ਲੇਟਣ ਨੂੰ ਛੱਡੋ, ਯਾਨੀ ਜਿਸ ਨੇ ਇਹ ਲੇਟਣਾ ਨਹੀਂ ਸਿੱਖਿਆ, ਬਾਹਰਲਾ ਲੇਟਣਾ ਜੋ ਡਾਂਸ ਦਾ ਉਹ ਵਿਅਰਥ ਹੈ, ਬੇਕਾਰ ਹੈ। ਲੇਟਣ ਲੇਟ ਜਾਣੇ ਤਨ ਸਵਾ, ਇਤ ਰੰਗ ਨਾਚੋ ਰੱਖ ਰੱਖ ਪਾਓ। ਅਖੀਰਲੀਆਂ ਪੰਕਤੀਆਂ, ਬਾਬਾ ਜੀ ਕਹਿੰਦੇ ਸਿੱਖ ਸਭਾ ਦੇਖਿਆ ਕਾ ਭਾਉ। ਆ ਬਹੁਤ ਸਮਝਣ ਵਾਲੀ ਗੱਲ ਹੈ। ਕਹਿੰਦੇ ਹਨ ਸਿੱਖਾਂ ਦੀ ਸਭਾ ਸਿਰਫ ਉਹੀਓ ਹੁੰਦੀ ਹੈ ਜਿੱਥੇ ਦੇਖਿਆ ਦਾ ਭਾਉ ਹੋਵੇ। ਦੇਖਿਆ ਕਹਿੰਦੇ ਹਨ ਗੁਰੂ ਦੇ ਉਪਦੇਸ਼ ਨੂੰ, ਭਾਉ ਕਹਿੰਦੇ ਹਨ ਇੰਟਰਸਟ ਨੂੰ, ਪਿਆਰ ਨੂੰ। ਕਹਿੰਦੇ ਜਿੱਥੇ ਸਿੱਖ ਗੁਰੂ ਦੀ ਦੇਖਿਆ, ਗੁਰੂ ਦਾ ਉਪਦੇਸ਼ ਸੁਣਨ ਦੇ ਪਿਆਰ ਦੇ ਨਾਲ ਜੁੜੇ ਹਨ, ਉਹੀਓ ਅਸਲ ਸਭਾ ਹੈ। ਅਦਰਵਾਈਜ਼ ਕੋਈ ਸਭਾ ਨਹੀਂ, ਬਾਕੀ ਕਰਾਊਡ ਹੁੰਦਾ। ਸਿੱਖ ਸਭਾ ਦੇਖਿਆ ਕਾ ਭਾਉ, ਜਿੱਥੇ ਸਿੱਖ ਦੇਖਿਆ ਦੇ ਵਾਸਤੇ, ਦੀਕਸ਼ਿਤ ਹੋਣ ਦੇ ਵਾਸਤੇ, ਸਿੱਖਣ ਦੇ ਵਾਸਤੇ, ਐਜੂਕੇਸ਼ਨ ਲੈਣ ਦੇ ਵਾਸਤੇ, ਗਰੋ ਹੋਣ ਦੇ ਵਾਸਤੇ, ਡਿਵੈਲਪਮੈਂਟ ਦੇ ਵਾਸਤੇ ਇਕੱਠੇ ਹੁੰਦੇ ਹਨ, ਕਹਿੰਦੇ ਹਨ ਉਹੀਓ ਅਸਲ ਸਭਾ ਹੈ। ਸਿੱਖ ਸਭਾ ਦੇਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਗੁਰਮੁਖ ਦੇ ਅੰਦਰ ਇਹ ਸ਼ੌਕ ਹੋਵੇ ਸੱਚੇ ਨਾਮ ਨੂੰ ਸੁਣਨ ਦਾ। ਅਖੀਰ ਚ ਕਹਿੰਦੇ ਹਨ ਨਾਨਕ ਆਖਣ ਵੇਰਾ ਵੇਰ, ਵਾਹਿਗੁਰੂ ਦਾ ਨਾਮ ਹਿਰਦੇ ਚ ਹਮੇਸ਼ਾ ਵਾਰ ਵਾਰ ਵਾਰ ਵਾਰ ਲਈ ਜਾਣਾ। ਕਹਿੰਦੇ ਹਨ ਇਤ ਰੰਗ ਨਾਚੋ ਰੱਖ ਰੱਖ ਪੈਰ। ਐ ਜਗਿਆਸੂਓ, ਐ ਗੁਰਸਿੱਖੋ, ਜੀਵਨ ਨੂੰ ਇੱਕ ਡਾਂਸ ਬਣਾ ਲਓ ਅਤੇ ਸਾਰੀ ਜ਼ਿੰਦਗੀ ਜੋ ਹੈ ਉਹ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੇ ਚੱਲੋ, ਡਾਂਸ ਕਰਦੇ ਚੱਲੋ। ਕੋਈ ਗੱਲ ਨਹੀਂ ਜੇ ਤੁਹਾਨੂੰ ਬਾਹਰਲਾ ਵਾਜਾ ਨਹੀਂ ਵਜਾਉਣਾ ਆਉਂਦਾ, ਕੋਈ ਗੱਲ ਨਹੀਂ ਅਗਰ ਤੁਹਾਨੂੰ ਬਾਹਰ ਤਬਲਾ ਵਜਾਉਣਾ ਨਹੀਂ ਆਉਂਦਾ, ਕੋਈ ਗੱਲ ਨਹੀਂ ਅਗਰ ਬਾਹਰ ਤੁਸੀਂ ਘੁੰਗਰੂ ਅਤੇ ਪੈਰਾਂ ਝਾਂਜਣਾ ਪਾ ਕੇ ਜੋ ਡਾਂਸ ਨਹੀਂ ਕਰ ਸਕਦੇ। ਬਾਬਾ ਜੀ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ ਜੋ ਅਸੀਂ ਸੁਣਿਆ ਹੈ, ਹੋਰ ਕਿਸਮ ਦੇ ਸਾਜ਼ ਸਾਨੂੰ ਜੋ ਹਨ ਇੰਟਰੋਡਿਊਸ ਕੀਤੇ ਹਨ, ਹੋਰ ਕਿਸਮ ਦੇ ਸਾਜ਼ ਸਾਨੂੰ ਬਖਸ਼ੇ ਹਨ, ਕਹਿੰਦੇ ਹਨ ਅਗਰ ਇਹ ਸਾਜ਼ ਤੁਸੀਂ ਜੀਵਨ ਚ ਲਾਇਆਓ ਤੇ ਤੁਹਾਡਾ ਜੀਵਨ ਸੰਗੀਤ ਬਣ ਜਾਏਗਾ, ਤੁਹਾਡਾ ਜੀਵਨ ਇੱਕ ਨਿਰਤਕਾਰੀ ਬਣ ਜਾਏਗਾ। ਮੈਂ ਫਿਰ ਦੁਹਰਾ ਦਿਆਂ, ਮਤ ਦਾ ਵਾਜਾ, ਵਾਹਿਗੁਰੂ ਦੇ ਭਾਉ ਦਾ ਤਬਲਾ ਅਤੇ ਸਿਫਤ ਸਲਾਹ ਦੇ ਘੁੰਗਰੂ। ਹਜ਼ੂਰ ਕਹਿੰਦੇ ਹਨ ਸੱਤ ਸੰਤੋਖ ਦੇ ਤਾਲ ਅਤੇ ਪੈਰਾਂ ਦੀਆਂ ਜੋ ਝਾਂਜਰਾਂ ਹਨ, ਵਾਹਿਗੁਰੂ ਨੂੰ ਨਿਹਾਰਨਾ। ਹਾਂਜੀ, ਅਗਲੀ ਗੱਲ ਕਹਿੰਦੇ ਹਨ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਪਿਆਰ ਨਾ ਰੱਖਣਾ ਹੀ ਅਸਲ ਰਾਗ ਹੈ। ਇਸ ਰੰਗ ਦੇ ਵਿੱਚ ਨੱਚੋ ਤੇ ਡਾਂਸ ਵੀ ਉਹਨੇ ਦੱਸਿਆ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਆਲੇ ਦੁਆਲੇ ਮਨ ਨੂੰ ਘੁਮਾਉਣਾ ਹੀ ਅਸਲ ਫੇਰੀ ਹੈ। ਤਨ ਨੂੰ ਇਹ ਜਾਣਨਾ ਕਿ ਇੱਕ ਦਿਨ ਇਸਨੇ ਸਵਾਹ ਹੋ ਜਾਣਾ ਹੀ ਅਸਲ ਲੇਟਣਾ ਹੈ। ਤੋ ਇਸ ਰੰਗ ਦੇ ਵਿੱਚ ਆਪਣੇ ਜੀਵਨ ਨੂੰ ਰੰਗੋ, ਜ਼ਿੰਦਗੀ ਨੂੰ ਇਸ ਤਰ੍ਹਾਂ ਸੰਗੀਤਕ ਬਣਾਓ, ਜ਼ਿੰਦਗੀ ਨੂੰ ਇਸ ਤਰ੍ਹਾਂ ਇੱਕ ਨਿਰਤਕਾਰੀ ਦੇ ਨਾਲ ਕਰੋ। ਤੋ ਇਹਨਾਂ ਸ਼ਬਦਾਂ ਨੂੰ ਅਸੀਂ ਸੁਣੀਏ। ਬਾਬਾ ਜੀ ਨੇ ਅੰਦਰਲੇ ਸਾਜ਼ ਦੱਸੇ ਹਨ, ਅੰਦਰਲਾ ਨਾਚ ਦੱਸਿਆ, ਅੰਦਰਲੀ ਨਿਰਤਕਾਰੀ ਦੱਸੀ ਹੈ। ਅਤੇ ਜੇ ਕਿਸੇ ਦੇ ਜੀਵਨ ਚ ਇਹ ਨਹੀਂ ਸਾਜ਼ ਹਨ, ਉਹ ਬਾਹਰ ਜਿੰਨੇ ਮਰਜ਼ੀ ਸਾਜ਼ ਵਜਾਈ ਜਾਏ, ਨਾ ਉਹ ਸਾਜਿੰਦਾ ਹੈ ਤੇ ਨਾ ਹੀ ਉਹ ਕੀਰਤਨੀ ਹੈ। ਕਿਉਂਕਿ ਗੁਰੂ ਮਹਾਰਾਜ ਨੇ ਕੀਰਤਨੀਆਂ ਦੇ ਵਾਸਤੇ ਵੀ ਇੱਕ ਗੱਲ ਕਹੀ ਹੈ, ਉਹ ਵੀ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ। ਕਹਿੰਦੇ ਹਨ ਹਜ਼ੂਰ ਕਹਿੰਦੇ ਹਨ ਪਲੋ ਪਲੋ ਰੇ ਕੀਰਤਨੀਆਂ। ਅਸਲ ਕੀਰਤਨੀਆਂ ਤੇ ਉਹ ਭਲਾ ਹੈ, ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਜਿਹੜਾ ਮਾਇਆ ਦੇ ਇਹਨਾਂ ਝੂਠੇ ਧੰਦਿਆਂ ਨੂੰ ਛੋੜਦਾ ਹੈ, ਜਿਸ ਦੀ ਵਿਰਤੀ ਦੇ ਵਿੱਚੋਂ ਮਾਇਆ ਦੀ ਸਾਧਨ ਦੀ ਜ਼ਰੂਰਤ ਸਾਰਿਆਂ ਨੂੰ, ਕੀਰਤਨੀ ਨੂੰ ਵੀ ਜ਼ਰੂਰਤ ਹੈ, ਉਸਨੇ ਵੀ ਖਾਣਾ ਹੈ, ਉਸਨੇ ਵੀ ਜੀਣਾ ਹੈ, ਲੇਕਿਨ ਅਗਰ ਉਸ ਦੀ ਵਿਰਤੀ ਸਿਰਫ ਮਾਇਆ ਦੇ ਵਾਸਤੇ ਕੀਰਤਨ ਕਰਦੀ ਹੈ, ਕੀਰਤਨ ਦਾ ਉਸਦੇ ਅੰਦਰ ਕੋਈ ਇਸ਼ਕ ਨਹੀਂ ਹੈ, ਬਾਣੀ ਉਸਦੇ ਜੀਵਨ ਦਾ ਆਧਾਰ ਨਹੀਂ ਹੈ, ਤੇ ਹਜ਼ੂਰ ਕਹਿੰਦੇ ਨਾ ਉਹ ਕੀਰਤਨੀਆਂ ਨਹੀਂ ਹੈ। ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਅੱਗੇ ਚੱਲ ਕੇ ਕਹਿੰਦੇ ਹਨ ਕਿ ਅਸਲ ਕੀਰਤਨੀਆਂ ਤੇ ਉਹ ਹੁੰਦਾ ਹੈ ਪੰਚ ਬਚਿੱਤਰ ਕਰੇ ਸੰਤੋਖਾ, ਪੰਚ ਬਚਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ। ਕਹਿੰਦੇ ਹਨ ਪੰਜ ਜੋ ਬਾਜੇ ਹਨ, ਕਾਮ ਕ੍ਰੋਧ ਲੋਭ ਮੋਹੰਕਾਰ, ਪੰਚ ਬਚਿੱਤਰ ਕਰੇ ਸੰਤੋਖਾ, ਪੰਜ ਕਿਸਮ ਦੇ ਜੋ ਧਾਰਮਿਕ ਗੁਣ ਹਨ, ਸੱਤ ਸੰਤੋਖ ਦਇਆ ਧਰਮ ਧੀਰਜ, ਇਹਨਾਂ ਨੂੰ ਆਪਣੇ ਬਾਜੇ ਬਣਾਏ। ਸੰਤੋਖਾ ਸਾਤ ਸੁਰਾ ਲੈ ਚਾਲੇ, ਬਾਜਾ ਮਾਣ ਤਾਣ, ਕਹਿੰਦੇ ਹਨ ਮਾਣ ਨੂੰ ਤਜਣਾ ਹੀ ਉਸਦਾ ਅਸਲ ਵਾਜਾ ਹੋਵੇ। ਤਾਨਾ ਪਾਓ ਨਾ ਬੀਗਾ ਕਾਲੇ, ਬੁਰੇ ਪਾਸੇ ਰਸਤੇ ਉੱਤੇ ਨਾ ਰੱਖਣਾ ਪੈਰ ਹੀ ਕੀਰਤਨੀਆਂ ਦੀਆਂ ਅਸਲ ਤਾਨਾ ਹੋਣ। ਤੋ ਐਸਾ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਤੋ ਆਓ ਅੱਜ ਦੇ ਇਸ ਕੀਰਤਨ ਦੇ ਵਿੱਚੋਂ ਆਪਣੇ ਜੀਵਨ ਦੇ ਵਿੱਚ ਇਹਨਾਂ ਸਾਜ਼ਾਂ ਨੂੰ ਅਸੀਂ ਅੰਦਰ ਲੈ ਕੇ ਆਈਏ। ਗੁਰੂ ਸਾਹਿਬ ਨੇ ਕਿਹਾ ਓਂਕਾਰ ਏਕ ਹੈ ਧੁਨ, ਏਕ ਧੁਨ ਏਕ ਹੈ, ਓਂਕਾਰ ਏਕ ਧੁਨ ਏਕ ਹੈ, ਏਕ ਹੈ ਰਾਗ ਅਲਾਪੇ। ਕੀਰਤਨੀਆਂ ਤੇ ਕਹਿੰਦੇ ਉਹ ਹਨ ਜੋ ਉਸ ਇੱਕ ਓਂਕਾਰ ਦੀ ਹਮੇਸ਼ਾ ਧੁਨ ਦੇ ਵਿੱਚ ਰਹੇ ਤੇ ਉਸ ਵਾਹਿਗੁਰੂ ਦਾ ਹਮੇਸ਼ਾ ਅਲਾਪ ਅਲਾਪਦਾ ਰਹੇ। ਏਕਤਾ ਦੇਸੀ, ਹਮੇਸ਼ਾ ਇੱਕ ਵਾਹਿਗੁਰੂ ਦੇ ਦੇਸ਼ ਦੇ ਵਿੱਚ ਰਹਿਣਾ ਉਸਦਾ ਸੁਭਾਅ ਹੋਵੇ। ਏਕ ਦਿਖਾਵੇ ਸਾਰੀ ਦੁਨੀਆਂ ਨੂੰ ਵੀ ਕੀਰਤਨੀਆਂ ਵਾਹਿਗੁਰੂ ਇੱਕ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੇ। ਏਕੋ ਰਹਿਆ ਵਿਆਪੇ, ਏਕਾ ਸੁਰਤ ਏਕਾ ਹੀ ਸੇਵਾ, ਉਸ ਕੀਰਤਨੀਆਂ ਦੀ ਇੱਕ ਹੀ ਵਾਹਿਗੁਰੂ ਦੇ ਪ੍ਰੇਮ ਦੀ ਸੁਰਤ ਬਣੀ ਰਹੇ।
ਉਸ ਇੱਕ ਦੀ ਹੀ ਆਰਾਧਨਾ ਕਰਦਾ ਰਹੇ, ਇੱਕੋ ਗੁਰੂ ਤੇ ਜਾਪੇ ਤੇ ਉਹ ਕੀਰਤਨੀਆਂ ਆਪ ਹੀ ਗੁਰੂ ਤੋਂ ਉਸ ਇੱਕ ਦਾ ਜਾਪ ਕਰਨਾ ਸਿੱਖੇ। ਕਹਿੰਦੇ ਨੇ ਉਹ ਕੀਰਤਨੀਆਂ ਹੁੰਦਾ ਹੈ, ਉਹ ਅਸਲ ਸਾਜਿੰਦਾ ਹੁੰਦਾ ਹੈ ਤੇ ਉਹ ਸਾਧ ਸਾਨੂੰ ਸਾਰਿਆਂ ਨੂੰ ਮਹਾਰਾਜ ਨੇ ਅੰਦਰਲੇ ਬਖਸ਼ੇ ਹਨ। ਅਸੀਂ ਇਹਨਾਂ ਅੰਦਰਲੇ ਸਾਧਾਂ ਨੂੰ ਸਿੱਖ ਜਾਈਏ ਤਾਂ ਅਸੀਂ ਸਾਰੇ ਸੰਗੀਤਕਾਰ ਬਣ ਜਾਵਾਂਗੇ, ਅਸੀਂ ਸਾਰੇ ਨ੍ਰਿਤਕਾਰ ਬਣ ਜਾਵਾਂਗੇ ਅਤੇ ਅਸੀਂ ਸਾਰੇ ਕੀਰਤਨੀਆਂ ਬਣ ਜਾਵਾਂਗੇ। ਸਾਡੀ ਜ਼ਿੰਦਗੀ ਸੰਗੀਤ ਅਤੇ ਨ੍ਰਿਤਕਾਰੀ ਦੇ ਨਾਲ ਭਰਪੂਰ ਹੋ ਜਾਏਗੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ

अपने दास को, अपने दास को प्यासा।

ਕਾਲਖਾਏ ਛੱਥੋਂ ਦੇ, ਕਾਲਖਾਏ ਛੱਥੋਂ ਦੇ, ਨਾਨਕ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ। ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਮਾਂ ਹੁੰਦੇ ਹੋਈ ਨੀ ਮਾਂ। ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਤਾਂ ਹੁੰਦੇ ਹੋਏ ਨੀ ਤਾਂ। ਹਾਂ ਤਿਸੂ ਵਿੱਚੋਂ ਮਾਰਿਆ, ਛੱਡ ਸਿਆਣਪੁਰ ਹੋਏ ਆਣਾ। ਹਾਂ ਤਿਸੂ

ਵਿੱਚ ਬਚਣ ਨਿਤ ਹਿਰਦੇ ਸਾਰ ਸੰਭਾਲੀ ਤੋਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰ ਸਿੱਖ ਰੱਖੇ ਜੀ।

ਸਭ ਵਸ ਗਤ ਹੈ ਹਰ ਕੈਰੀ ਤੂੰ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ। ਮਹਾਰਾਜ ਬਚਨ ਕਰਦੇ ਨੇ ਇਹ ਸਤਿਗੁਰੂ ਦਾ ਬਿਰਧ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਏ ਇਹਦਾ ਸਤਿਗੁਰੂ ਪਿਆਰ ਕਰਦੀ ਏ। ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਜ਼ਰ ਮਜ਼ਹਾਰ ਅੰਤਰ ਬਾਹਿਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਮਾਂ ਘਰ ਦੇ ਸਾਰੇ ਕੰਮ ਕਰਦੀ ਏ ਜੋ ਡਿਊਟੀ ਏ ਪੂਰੀ ਕਰਦੀ ਏ ਘਰ ਦੀ ਸੰਭਾਲ ਕਰਦੀ ਏ ਪਰ ਧਿਆਨ ਬੱਚੇ ਚ ਹੈ। ਤਿਉਂ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆ। ਫਿਰ ਮਹਾਰਾਜ ਕਹਿੰਦੇ ਨੇ ਜੈਸੀ ਗਗਨ ਫੈਰੰਤੀ ਉਡਦੀ ਮਾਂ ਤੇ ਆਪ ਬੁਰਕੀ ਤੋੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਏ। ਪਰਮੇਸ਼ਰ ਕਿੱਡਾ ਬੇਅੰਤ ਹੈ ਇੱਕ ਜਾਨਵਰ ਆਕਾਸ਼ਾਂ ਵਿੱਚ ਉੱਡਣ ਵਾਲਾ ਕੂੰਜ ਸਹਿਆਂ ਕੂਹਾਂ ਤੇ ਚਲੀ ਜਾਂਦੀ ਏ ਪਰ ਇਹ ਧਿਆਨ ਨਾਲ ਹੀ ਬੱਚੇ ਪਾਲਦੀ ਧਿਆਨ ਨਾਲ। ਉਡੈ ਉਡ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਚਲੇ। ਉਹ ਮਿਸਾਲ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਜਾਸੀ ਗਗਨ ਫੈਰੰਤੀ ਉਡਤੀ ਕਪਰੇ ਵਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰਸਿੱਖ ਰੱਖੇ ਜੀ। ਇੱਕ ਹੋਰ ਮਿਸਾਲ ਦਿੰਦੇ ਨੇ ਮੂੰਹ ਚ ਦੰਦ ਨੇ ਜ਼ਬਾਨ ਹੈ ਦੰਦ ਜ਼ਬਾਨ ਦਾ ਕੁਝ ਵਿਗਾੜ ਨਹੀਂ ਸਕਦੇ ਤੇ ਜ਼ਬਾਨ ਨੂੰ ਦੰਦਾਂ ਤੋਂ ਬਚਣ ਵਾਸਤੇ ਕੋਈ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਮਿਸਾਲ ਦੇ ਕੇ ਜਿਵੇਂ ਜ਼ਬਾਨ ਮਹਿਫੂਜ਼ ਹੈ ਜੀ ਤੇ ਉਹ ਮਿਹਰ ਕਰ ਦੇਵੇ ਉਹ ਦਿਆਲੂ ਹੋ ਜਾਵੇ ਉਹ ਇਸ ਸੰਸਾਰ ਵਿੱਚ ਵੀ ਦੁਖੀਆਂ ਵਿੱਚ ਵੀ ਉਹ ਮਹਿਫੂਜ਼ ਹੈ ਜਿੱਦਾਂ ਦੰਦਾਂ ਦੇ ਵਿੱਚ ਗਿਰੀ ਹੋਈ ਜ਼ਬਾਨ ਮਹਿਫੂਜ਼ ਹੈ।

ਗੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਜਪਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨਵਾਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ। ਬਿਨਾਂ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ, ਬਿਨ ਜਪ ਜਾਪ ਜਪੇ ਬਿਨਾਂ, ਜੋ ਜਿਵੇਂ ਪ੍ਰਸਾਦ ਸੋ ਵਿਸਟਾ ਕਾ ਕਿਰਮ ਹੋਏ, ਜਨਮ ਗਵਾਇਓ ਬਾਦ, ਬਿਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਾਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੋ ਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਨ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ ਤੇਰੀ ਕਿਰਪਾ ਦੁਆਰਾ।

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ ਦਾ

ਪਹਿਲੀ ਰਹਿਤ ਇਹ ਹੈ ਬਈ ਖੰਡੇ ਕੀ ਪਹੁੜ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪੌਲ ਛੱਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁੱਖ ਗੁਰੂ ਨੇ ਦਿੱਤਾ ਹੈ, ਸੁੱਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁੱਖ ਰਾਜ ਵਡਾਈ, ਯੁਵਤੀ ਜੁਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਦੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ

ਇਹ ਗੱਲ ਨੀ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਆਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਉਹ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਣ ਜਿਨ੍ਹਾਂ ਨੇ ਕੇਸ ਮਨਾਏ ਹੋਏ ਨੇ। ਮੇਰੇ ਤਾਂ ਸਿੱਖ ਉਹ ਵੀ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਪਾਹੁਲ ਨਹੀਂ ਲਈ ਤੇ ਕੇਵਲ ਕੇਸ ਧਾਰਨ ਕੀਤੇ ਹੋਏ ਨੇ ਤੇ ਸਭਨਾਂ ਮੋਹਰੇ ਆ ਕੇ ਬਹਿਣ ਦਾ ਦਾਵਾ ਕਰਦੇ ਨੇ। ਉੱਚੀ ਉੱਚੀ ਆਵਾਜ਼ ਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਾਣੀ ਦਾ ਜਾਪ ਕਰਦੇ ਨੇ ਪਰ ਆਪ ਪਗਾਉਂਦੇ ਨਹੀਂ। ਕੇਸ ਰੱਖੇ ਹੋਏ ਨੇ, ਪਾਹੁਲ ਨਹੀਂ ਛਕੀ ਹੋਈ, ਖੰਡੇ ਬਾਟੇ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਵੀ ਮੇਰੇ ਸਿੱਖ ਨਹੀਂ। ਤੇ ਜਿਹੜੇ ਸਹਿਜ ਧਾਰੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਕੇਸ ਮਨਾ ਕੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੈ, ਉਹ ਮੇਰੇ ਸਿੱਖ ਕਿਵੇਂ ਹੋ ਸਕਦੇ ਨੇ? ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਾਕ ਭਾਈ ਨੰਦ ਲਾਲ ਨੂੰ ਸਾਰੇ ਦੇ ਸਾਰੇ ਦਿੱਤੇ। ਭਾਈ ਨੰਦ ਲਾਲ ਨੇ ਇਹ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਿਖ ਲਏ। ਸੰਕਲਪ ਕੀਤਾ ਗਰੀਬ ਨਵਾਜ, ਸਮਿਆਂ ਦਾ ਸਮਾਂ ਬਤੀਤ ਹੋ ਜਾਏਗਾ ਕਿ ਇਹ ਰਹਿਤ ਮਰਿਆਦਾ ਸਿੱਖਾਂ ਦੇ ਅੰਦਰ ਜਿਉਣ ਦੀ ਤਿਉਂ ਚਲੇਗੀ? ਤੇ ਗਰੀਬ ਨਵਾਜ ਕਹਿਣ ਲੱਗੇ, ਨਹੀਂ, ਮੇਰੇ ਸਿੱਖ, ਮੇਰਾ ਖਾਲਸਾ ਰਾਜ ਦੇ ਅੰਦਰ ਆ ਕੇ ਭਟਕ ਜਾਏਗਾ ਤੇ ਜਦੋਂ ਇਹ ਭਟਕੇਗਾ ਖੁਆਰ ਹੋ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਕਿਉਂਕਿ ਇਸ ਨੂੰ ਰਾਜ ਪਾਉਂਦਾ ਨਹੀਂ। ਤੇ ਜਦੋਂ ਇਸ ਨੇ ਰਾਜ ਨਾਲ ਪਿਆਰ ਕੀਤਾ ਉਦੋਂ ਇਸ ਦਾ ਪਿਆਰ ਗੁਰੂ ਨਾਲ ਟੁੱਟ ਜਾਏਗਾ, ਸਿੱਖੀ ਦੀ ਦਾਤ ਮੂਲੋਂ ਨਿਕਲ ਜਾਏਗੀ। ਕੁਰਸੀ ਨਾਲ ਪਿਆਰ ਹੋ ਗਿਆ ਤੇ ਗੁਰੂ ਨਾਲ ਪਿਆਰ ਨਹੀਂ ਰਹੇਗਾ, ਤਖਤ ਨਾਲ ਪਿਆਰ ਨਹੀਂ ਰਹੇਗਾ। ਜਿਹੜਾ ਗੁਰੂ ਕੇ ਤਖਤ ਦੇ ਸਾਹਮਣੇ ਆਪਣੀ ਕੁਰਸੀ ਡਾਹ ਲਏਗਾ ਉਹ ਗੁਰੂ ਕਾ ਸਿੱਖ ਨਹੀਂ ਹੋਏਗਾ, ਉਹ ਖੁਆਰ ਹੁੰਦਾ ਚਲਾ ਜਾਏਗਾ ਤੇ ਫਿਰ ਸਮਿਆਂ ਦਾ ਸਮਾਂ ਬਤੀਤ ਹੋਏਗਾ। ਇਤਨੀ ਖੁਆਰੀ ਹੋਏਗੀ, ਉਸ ਖੁਆਰੀ ਨੂੰ ਹਰਨ ਵਾਸਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਕੀ ਰੂਪ ਅਵਤਾਰ ਧਾਰਨ ਕਰਨਗੇ। ਨਿਰੰਕਾਰ ਦੇ ਹੁਕਮਾਂ ਮੁਤਾਬਕ ਲਿਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ 33 ਸਵਾਈਆਂ ਚ

ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋਂ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜਰ ਕੁ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਨ ਦਰਗਹਿ ਮਾਨ, ਪੰਚੇ ਸੋਹ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ ਬਹਾਰ, ਨੌ ਨਿਧਾਂ 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ।

0: ਸੂਰਜ ਜਿਹੜੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰ ਬਿਨ ਹੋਰ ਅੰਧਾਰ ਮਹਿਲਾ ਪਹਿਲ
1: ਨਾਨਕ ਗੁਰੂ ਨੇ ਕੀਤੀ ਮਨ ਆਪਣੇ ਸੁਣਕੇ ਛੁੱਟੇ ਦਿਲ ਗੁਰਬਾਣ ਜੋ ਸੁਣੀਏ ਅੰਦਰ ਖੇਤ ਖੇਤੇ ਅੰਦਰ ਛੁੱਟੀਆਂ ਕਹੁਣਾ ਸੋਨਾ ਫਲੀਏ ਫੁਲੀਏ ਬੱਪੜੇ।

0: ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਮਹਿੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ
1: ਆਪਣੀ ਨੇ ਭੋਗ ਭੋਗ ਕਰ ਪਸ਼ਮਣ ਪੌਰ ਸਲਾਇਆ ਵੱਡਾ ਹੋ ਅਟਵੀਂਦਾਰ ਦਰਸ਼ਨ ਕਰ ਖਤ ਚਲਾਇਆ ਅੰਗੈ ਕਰਨੀ ਕਿਸ ਤੋਂ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪੌਦੀ ਹੁਣ ਸੁਣਿਆ ਕਿਆ ਰੂ ਆਇਆ

0: ਚਾਓ ਸਿੱਖ ਸਿੱਖਿਆ ਗੁਰ ਵਿਚਾਰ ਨਦਰੀ ਕਮਨ ਗਾਏ ਪਾਰ ਗੁਰੂ ਚਰਖਾ ਚੱਕੀ ਚੱਕ ਥਾਲ ਬਰੁਲੇ ਬਹੁਤ ਅਨੰਦ
1: ਡਾਕਟਰ ਮਧਾਨੀਆਂ ਅਨਕਾਹਾ ਪੰਖੀ ਪਾਉਂਦੇ ਲੈ ਨਸਾ ਸੂਏ ਚਾਲ ਪਵਾਈਏ ਜੰਤਰ ਨਾ ਪਾਉਂਦੇ।

0: ਗਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪੀ ਤੁਮ ਯਾਰ ਫੜ ਫੜ ਦੇ ਇੱਟਾਂ ਪੀਆਂ ਜਲਦੀ ਕਰੇ ਪੁਕਾਰ ਜਲ ਜਲ ਬਦ ਕੁੜੀ ਜਲ ਜਲ ਮੈਂ ਗਿਆਰ ਨਾਲ ਜ੍ਰਕਟ ਦੇ ਕਾਰਨ ਕੀ ਆ ਸੋ ਜਾਣੇ ਕਰਦਾ
1: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟੀ ਆਖ ਸੁਣਾਇਆ ਸਤਿਗੁਰ ਮਿਲੇ ਇਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ

0: ਬਣ ਭਗ ਨਾਨਕ ਸੱਚੇ ਨਾ ਬਿਨ ਕਿਆ ਟਿੱਕਾ ਕਿਆ ਤੱਕ ਮਹਿਲਾ ਪਹਿਲਾ
1: ਲੱਖ ਨਿੱਕੀਆਂ ਕਿੰਗਿਆਂ ਲੱਖਣਾ ਪਰਮਾ ਲਗਦਾ ਬੁੱਬਰ ਤੀਰਥਾਂ ਸਹਿ ਜੋਗੇ ਬਣ ਲੱਖ ਸੁਣ ਤੋਂ ਸੰਗ ਰਾਮ ਰਮਿਆ ਚੁੜੇ ਪੁਰਾਣ ਲੱਖ ਸੁਣਤੀ ਲੱਖ ਗਿਆਨ ਦਿਹਾਨ ਪੜੀਏ ਪਾਠ ਪੁਰਾਣ ਜਲਕਰ ਤੇ ਕਰੋਨਾ ਕੀ ਆ ਲਿਆ ਆਉਣੇ ਜਾਣ

ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਸਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

0: ਨਾ ਕ੍ਰਿਆ ਕਮਾਣਾ ਹਰ ਮਨ ਖਾਏ ਸਰਛਾਈ ਪਾਈ ਮੂਰਖ ਅੰਧੇ ਪਤ ਗੁਆਈ
1: ਫਿਰ ਨਾ ਮੈਂ ਕੀ ਥਾਈ ਨਾ ਪਾਈ ਰਹਿ ਮਾਣੀ ਮਣੀ ਮਸਾਣੀ ਬੰਦ ਹੋਏ ਜਾਣੇ ਫਿਰ ਪੈ ਤਾਣੀ

ਜਾਣਦੇ, ਇੱਕ ਮੂਲਾ ਬੁੱਝਣ ਆਪਣਾ ਅਣਹੁੰਦਾ ਆਪ ਬਣਾਏ, ਹਉ ਢਾਡੀ ਕਰਨੀ ਜਾਤ ਹੋਰ ਉੱਤਮ ਜਾਤ ਸਦਾਏ, ਤੇਰ ਮੰਗਾ ਜੇ ਤੁਝੇ ਧਿਆਏ।

সত্য সমরা হয়ে যান হয়ে দান পাপ কটে তো হয়ে

ਖਾਗ ਦੀ ਮਿਲੇ ਤਮਸਤਕ ਲਾਈ ਹੈ, ਕੂੜਾ ਨਾਲ ਛੱਡੀ ਹੈ ਹੋਏ ਇੱਕ ਮਨ ਅਲਗ ਤਿਹਾਈ ਹੈ, ਫਲ ਤਵੇ ਉਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਤੂੰ ਉਹਨਾਂ ਦੀ ਪਾਈ ਹੈ।

ਜਤਿਸ ਜਾਵੇ ਜੁਗਤ ਨੇ ਜਾਣੇ ਛੱਡ ਵਹੀ ਦਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਦੌਨਾਨਕ ਤੁਰਿਆ ਜਾਪੇ ਮਹੱਲਾ ਪਹਿਲਾ ਵਧੀ ਸਮਝ ਨਾਨਕਾ।

ਪੌੜੀ ਦੁਰਗਰਮ ਦੇ ਨਾਲ ਪੁੱਤ ਨੂੰ ਪਾਇਆ ਤਾਂ ਤਿੰਨੀ ਕਿਸਮਤ ਆਇਆ ਇਹਨਾਂ ਜਨਤਾ ਕਹਿ ਵਸਕੇਸ਼ਨ ਆਹੀ ਤੁਸੀਂ ਕੀ ਜਗਤੋਂ ਪਾਇਆ ਇੱਕ ਨਾਨੂ ਤੂੰ ਮਿਲ ਲੈ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

0: ਨਾਨਕ ਮੋਖਣ ਤੜਪਾਏ।
1: ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰਮ ਦੇ ਗਿਆਨ ਅੰਜਨ ਦੀਆ, ਇਹਨੇ ਤ੍ਰਿਜਕਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

0: ਜਾਏ ਮਹਿਲਾ ਪਹਿਲਾ।
1: ਪਰ ਪੁਸਤਕ ਸੰਧਿਆ ਬਾਲੂ ਸਿਰ ਪੂਜੋ ਸਬਕ ਸੰਭਾਲੂ ਮੁਕਤ ਗੁਰ ਬਬੂ ਕਨੁਸਾਰੂ ਤੈ ਪਾਲ ਤੇ ਹਾਲ ਵਿਚਾਰੂ ਗਰਮਾਲਾ ਤ੍ਰਿਵਿਆ ਲਾਟੂ ਤੋ ਇੱਕ ਹੋਤੀ ਬਸ ਤੋ ਕਾਟੂ।

ਤੱਕ ਲਲਾਰੀ ਹਲਕੇ ਥੁੱਕ ਪਵੇ ਰਿਦਦਾੜੀ ਤੱਕ ਨ ਪੈਰੀ ਤੱਕ ਨ ਹੱਥੀ ਤੱਕ ਨ ਜਿਰਵਾ ਤੱਕ ਨ ਅੱਖੀ ਵਿਤਕਾ ਆਪੇ ਵੱਤੇ ਵੜਦਾ ਕੇ ਔਰ

0: तो
1: हम ऐसे तू ऐसा
0: हम पापी तुम पाप खंडला
1: हम पापी

mucho, Juaní. ਚੌਵੀ ਅਸ਼ਟਪਤੀਆਂ ਸੱਠ ਘੜੀਆਂ ਜੇ ਅੱਧੀ ਘੜੀ ਵੀ ਇਹ ਜੀਵ ਅਗਰ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਲਵੇ ਫਿਰ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਬਾ ਜੀ ਆਖਿਆ ਕਰਦੇ ਸਨ ਭਾਈ ਜੇ ਆਪਣਾ ਇਹ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨਾ ਜੇ ਮਨ ਨੀਵਾਂ ਤੇ ਮਤ ਉੱਚੀ ਕਰਨੀ ਹੈ ਤੇ ਫਿਰ